0: ਕਰਨੀ ਨਿਰਮਲ ਨਿਰਮਲੀ ਸਤਨਾਮ ਪ੍ਰਭ ਕਾ ਸੁਖਦਾਈ
1: ਸਤ ਨਾਨਕ ਗੁਰ ਤੇ ਪਾਈ
0: ਸਤ ਵਚਨ ਸਾਧੂ
1: ਉਪਦੇਸ਼
0: ਸਤ ਨਿਰਤ ਪੂਜੇ ਜੇ ਕੋਏ
1: ਨਾਮ ਜਪਤ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਜਿਸਕੀ ਸਿਸ਼ ਸੁਕਰਨੇ ਹਾਰ
1: ਅਵਨਾ ਬੂਝ ਕਰ ਵਿਚਾਰ
0: ਕਰਤੇ ਕੀਮਤ ਨਾ ਜਾਣੇ ਕੀਆ
1: ਨਾਨਕ ਜੋਤਿਸ ਪਾਵੇ ਸੋ ਵਰਤੀਆ
0: ਵਿਸਮਨ ਵਿਸਮ ਪੈ ਵਿਸਮਾਦ
1: ਜਿਨ ਪੂਜਿਆ ਤਿਸ ਆਇਆ ਸਵਾਦ
0: ਸਭ ਕੇ ਰੰਗ ਰਾਜਨ ਰਹੇ
1: ਗੁਰ ਕੇ ਵਚਨ ਪਦਾਰਥ ਲੈ
0: ਹੋਏ ਦਾਤੇ ਦੁਖ ਕਟਨਹਾਰ
1: ਜਾਂ ਕੇ ਸੰਗ ਤਰੇ ਸੰਸਾਰ
0: ਜਗ ਕਾ ਸੇਵਕ ਸੋਵਟ ਭਾਗੀ

0: ਤਿੰਨ ਨ ਕਹਿਣਾ ਜਾਈ।
1: ਬੂਝੇ ਬੂਝਣ ਹਾਰ ਵਿਵੇਕ,
0: ਨਾਰਾਇਣ ਮਿਲੇ ਨਾਨਕ ਏਕ।
1: ਠਾਕੁਰ ਕਾ ਸੇਵਕ ਆਗਿਆਕਾਰੀ,
0: ਠਾਕੁਰ ਕਾ ਸੇਵਕ ਸਦਾ ਪੁਜਾਰੀ।
1: ਠਾਕੁਰ ਕੇ ਸੇਵਕ ਹੈ ਮਨ ਪ੍ਰਤੀ

0: ਸਤਿਗੁਰੂ ਸਿੱਖੀ ਕਰੇ ਪ੍ਰਤਪਾਲ,
1: ਸੇਵਾ ਕੋ ਗੁਰ ਸਦਾ ਦਿਆਲ,
0: ਸਿੱਖੀ ਗੁਰ ਦੁਰਮਤ ਮਲ ਹਿਰੇ,
1: ਗੁਰ ਬਚਨੀ ਹਰ ਨਾਮ ਉਚਰੇ,
0: ਸਤਿਗੁਰ ਸਿੱਖੇ ਬੰਧਨ ਕਟੇ,
1: ਗੁਰ ਕਾ ਸਿੱਖ ਵਿਕਾਰ ਤੇ ਹਟੇ,
0: ਸਤਿਗੁਰ ਸਿੱਖੋ ਨਾਮ ਧਨ ਦੇ,
1: ਗੁਰ ਕਾ ਸਿੱਖ ਵਡ ਭਾਗੀ ਹੈ,
0: ਸਤਿਗੁਰ ਸਿੱਖਾ ਹਲਤ ਭਲ ਸਵਾਰੇ,
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸਵਾਰੇ,
0: ਗੁਰ ਕੇ ਗ੍ਰਹਿ ਸੇਵਕ ਜੋ ਰਹੇ,
1: ਗੁਰ ਕੀ ਆਗਿਆ ਮਨ ਮੈਂ ਸਹੇ,
0: ਆਪਸ ਕੋ ਕਰ ਕਛ ਨਾ ਜਨਾਵੇ,
1: ਹਰ ਹਰ ਨਾਮ ਹਿਰਦੇ ਸਤਿ ਆਵੇ,

0: ਆਪਣੇ ਚਰਿਤ ਆਪ ਬਣਾਏ
1: ਆਪਣੀ ਕੀਮਤ ਆਪੇ ਪਾਏ
0: ਹਰ ਬਿੰਦੂ ਜਾ ਨਾ ਹੀ ਕੋਏ
1: ਸਰਬ ਨਿਰੰਤਰ ਏਕੋ ਸੋਏ
0: ਉਤ

ਪਾਵਨ ਭਾਵ ਸਮੀਤ ਵਿਸਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਕੀਰਤਨ ਸੰਚੋ ਹੋ ਭਗਵੰਤ ਏਕ ਆਸ ਰਾਖੋ ਮਨ ਮਾਹੇ ਜਿਸ ਧਨ ਕੋ ਚਾਰ ਕੁੰਟ ਉੜਤਾਵੈ।

0: ਸਿਮਰ ਪ੍ਰਾਣ ਆਧਾਰ,
1: ਹਰ ਕੋ ਭਾਵ ਨ ਛੁਟ ਨ ਹਾਰੇ,
0: ਸਿਮਰ ਸਾਸਤ ਵੇਦ ਵਿਚਾਰੇ,
1: ਹਰ ਕੀ ਭਗਤ ਕਰੋ ਮਨ ਲਾਏ,
0: ਮਨ ਵੰਚਤ ਨਾਨਕ ਫਲ ਪਾਏ,
1: ਸੰਗ ਨ ਚਾਲਸ ਤੇਰੇ ਧਨਾ,
0: ਤੂੰ ਕਿਆ ਲਪਟਾਵੇ ਮੂਰਖ ਮਨਾ,
1: ਤੁਤ ਮੀਤ ਕੁਟਾਂਬਰ ਮਨਤਾ,
0: ਇੰਤੇ ਕੌਲੁ ਕਵਨ ਸਨਾਤਾ,
1: ਰਾਜ ਰੰਗ ਮਾਇਆ ਵਿਸਤਾਰ,
0: ਇੰਤੇ ਕਹੋ ਕਵਨ ਛਟਕਾਰ,
1: ਸਸਤੀ ਰਥ ਸਵਾਰੀ,
0: ਝੂਠਾ ਡੰਗ ਜੋੜ ਪਲ ਸਾਰੀ,
1: ਜਿੰਦੀ ਏਤ ਬੁਝੇ ਨਾ ਬਗਾਨਾ,
0: ਨਾ ਵਿਸਾਰ ਨਾਨਕ ਪਛਤਾਨਾ,
1: ਕੀ ਮਤ ਤੂੰ ਲੈ
0: ਆਨੇ ਪਗਲ ਬਿਨਾ ਬਹੁਤ ਡੁੱਬੇ ਸਿਆਣੇ।

0: ਸਰਬ ਕੁੰਡ ਮੁਕਤ ਮੋਖ ਪਾਏ, ਅਨਕਰਾਜ ਭੋਗ ਵਡਿਆਈ,
1: ਨਾਨਕੀ ਕਥਾ ਮਨ ਪਾਈ,
0: ਭੋ ਭੋਜਨ ਕਾ ਪ੍ਰਸੰਗੀਤ,
1: ਰਸਨਾ ਜਤੀ ਹਰ ਹਰਨੀਤ,
0: ਸੁਵਰਣੀ ਸੋਭਾ।

0: ਸਿਰ ਸਖਤ ਕਹੋ ਕੇ ਤਠਾਏ।
1: ਆਪੇ ਹੈ ਆਪ ਆਪਣੀ ਜੋਤ ਧਰੈ,
0: ਤਬ ਕਵਨ ਨਿਡਰ ਕਵਨ ਕਸ ਡਰੇ।
1: ਆਪਣੇ ਚਲਦੇ ਆਪ ਕਰਨੇ ਹਾਰ,
0: ਨਾਨਕ ਠਾ ਕਰੇ ਅਗਮੈ ਅਪਾਰ।
1: ਆਪਣਾ ਸੀਸ ਕੇ ਆਪਣੇ ਆਸਨ,
0: ਤੈ ਜਨਮ ਮਰਨ ਕੋ ਕਹਾ ਬਿਨਾਸਨ।
1: ਜਬ ਪੂਰਨ ਕਰਤਾ ਪ੍ਰਸ ਹੋਏ,
0: ਤਬ ਜੰਗੀ ਤ੍ਰਾਸ ਕਹੋ ਕਿਸ ਹੋਏ।
1: ਜਬ ਅਵਗਤ ਗੋਚਰ ਪ੍ਰਵੇ ਕਾ,
0: ਤਬ ਚਿਤਰ ਗਵਤ ਕਿਸ ਪੂਛਤ ਲੇਖਾ।
1: ਜਬ ਨਾਥ ਨਿਰੰਜਨ ਗੋਚਰ
0: ਗਾਦੇ, ਤਬ ਕੌਣ ਛੁਣੇ ਕਣ ਬੰਧਨ ਬਾਦੇ।
1: ਆਪਣੇ ਆਪ ਆਪ ਹੀ ਚਲ ਜਾ,
0: ਆਪਣ ਰੂਪ ਆਪ ਹੀ ਉਪਰ ਜਾ।
1: ਨਿਰਮਲ ਪੁਰਖ ਪੁਰਖ ਬਦ ਹੋਤਾ,
0: ਤੈ ਬਿਨ ਮੈਲ ਕਹੋ ਕਿਆ ਧੋਤਾ।
1: ਜੈ ਨਿਰੰਜਨ ਕਾ ਨਿਰਵਾਨ,
0: ਤੈ ਕੌਣ ਕਾ ਮਾਨ ਕੌਣ ਅਭਿਮਾਨ।
1: ਜੈ ਸਰੂਪ ਕੇਵਲ ਜਗਦੀਸ਼,
0: ਜੈ ਛਲ

0: ਆਪਣ ਖੇਲ ਆਪ ਕਰ ਦੇਖੇ
1: ਸੰਕੋਚੇ ਤੋਂ ਨਾਨਕ

0: ਵਿਸ਼ਵਾਸ ਕਰ ਮਾਨਿਆ ਲਗਾ ਹਰੇਕ ਕਹਿ ਸੇਵਕ ਕੋ ਸੇਵਾ ਬਣਾਈ
1: ਬੋਝ ਪਰਮ ਪਦ ਪਾਏ
0: ਇਸਤੇ ਉਪਰ ਨਹੀਂ ਵਿਚਾਰ
1: ਮਨ ਬਸਿਆ ਨਿਰੰਕਾਰ
0: ਬੰਧਨ ਤੋਰ ਪੈ ਨਿਰਵੈਰ
1: ਪੂਜੇ ਗੁਰ ਕੇ ਪੈਰ
0: ਲੋਕ ਸੁਖੇ ਪਰ ਲੋਕ ਸੁਹੇਲੇ
1: ਹਰ ਪ੍ਰਭ ਆਪੇ ਮਿਲੇ
0: ਸਾਧ ਸੰਗ ਮਿਲ ਕਰੋ ਆਨੰਦ
1: ਗੁਰ ਗਾਵੋ ਪ੍ਰਭ ਪਰਮਾਨੰਦ
0: ਰਾਮ

0: ਹਿਰਦੇ ਸਭ ਧਰਮ
1: ਸੰਤ ਜਨਾ ਸੁਣੇ ਸ਼ੁਭ ਵਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਦਿਸ ਕੀ ਏ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਹੋਏ ਸੋਏ ਸੁਖ ਮਾਨੈ
0: ਰਾਵਣ ਹਾਰ ਪ੍ਰਭ ਜਾਣੈ
1: ਅੰਤਰ ਵਸੇ ਬਾਹਰ ਵੀ ਉਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀਆ ਸਭ ਸਤ
0: ਸਗਲੀ ਉਤਪਤ
1: ਪਾਵੇ

0: ਆਪਣੇ ਜੀ ਕੀ
1: ਆਪ ਸਾਜਦਾਰੀ ਸਭ ਸਾਚ
0: ਬੋਧ ਬੋਧ ਆਪਣ ਸੰਗਰਾਜ
1: ਸਾਖੀ ਗਤਨ ਤੇ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋ ਜੀ ਪਾਏ
1: ਇਸ ਕਾ ਕੀਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕੇ ਹੋ ਜਾਣ
1: ਜੋ ਜਾਣੇ ਤੇ ਸਦਾ ਸੁਖ ਹੋਏ
0: ਆਪ ਮਿਲਾਏ ਲਏ ਪ੍ਰਭ ਸੋਏ
1: ਹੋ ਧਨਵੰਤ ਕੁਲਵੰਤ ਪਦਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਜਨ ਆਇਆ।

पते गुरु प्यारी साध संगत सतगुरां दी पार बख्शिश रहमत दा सदका जो आप संगत ने प्रोग्राम लिखिया सी उन्हां महान शहीदां दी याद दे विच जिन्हां ने पंथ वास्ते अपना बलिदान दिता ਅਤੇ ਜਿਸ ਤਰ੍ਹਾਂ ਆਪ ਸਾਰੇ ਜਾਣਦੇ ਹੋਏ ਕਿ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਜਿਨ੍ਹਾਂ ਨੇ ਅੱਜ ਉਸ ਜਗ੍ਹਾ 'ਤੇ ਜਾ ਕੇ ਸੁਖਮਨੀ ਸਾਹਿਬ ਦੇ ਜਾਪ ਕੀਤੇ ਅਤੇ ਅਰਦਾਸ ਕੀਤੀ ਅਤੇ ਆਪਾਂ ਵੀ ਉਸੇ ਤਰ੍ਹਾਂ ਉਹਨਾਂ ਹੀ ਪੂਰਨਿਆਂ 'ਤੇ ਚੱਲਦਿਆਂ ਹੋਏ ਸੁਖਮਨੀ ਸਾਹਿਬ ਦੇ ਜਾਪ ਕੀਤੇ ਨੇ ਹੁਣ ਆਪਾਂ 20 ਮਿੰਟ ਵਾਸਤੇ ਕੀਰਤਨ ਸਰਵਣ ਕਰਾਂਗੇ ਉਪਰੰਤ ਅਰਦਾਸ ਹੋਵੇਗੀ ਬੇਨਤੀ ਕਰਾਂਗਾ ਜੋ ਵੀ ਮਾਈ ਭਾਈ ਲੰਗਰ ਵਿੱਚ ਨੇ ਅਤੇ ਹਾਲ ਦੇ ਵਿੱਚ ਲੰਗਰ ਹਾਲ ਦੇ ਵਿੱਚ ਨੇ ਉਹਨਾਂ ਦੇ ਚਰਨਾਂ 'ਚ ਵੀ ਬੇਨਤੀ ਆ ਕਿ ਅਰਦਾਸ ਦੇ ਵਿੱਚ ਆਪਾਂ ਸਾਰਿਆਂ ਨੇ ਸ਼ਾਮਿਲ ਹੋਣਾ ਜਿਹੜੇ ਕੰਮ ਆਏ ਹਾਂ ਅਰਦਾਸ ਕਰਕੇ ਹੁਕਮਨਾਮਾ ਸਰਵਣ ਕਰਕੇ ਫਿਰ ਜਾਣ ਦੀ ਤਿਆਰੀ ਕਰਨੀ ਧੰਨਵਾਦੀ ਹਾਂ ਆਓ ਕੀਰਤਨ ਸਰਵਣ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇ ਆਏ। ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੀ ਸਹਾਏ। ਅਰਜਨ ਹਰਗੋਬਿੰਦ ਨਾਮ ਸਿਮਰਾਉ ਸ੍ਰੀ ਹਰਿ ਰਾਏ।

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਦ ਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ, ਤਿਨ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ,

ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਦਾ ਤਰਛ ਰਹਿਤ। ਦੇਗ ਤੇਗ ਫਤਿਹ ਬਿਰਦ ਕੀ ਪੈ ਜੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ। ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ ਹੈ। ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਚਰਨਾਂ 'ਚ ਸੰਗਤ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ। ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੇ ਕਬੂ ਨਾ ਛਾਡੇ ਖੇਤ। ਮੌਜੂਦਾ ਸੰਘਰਸ਼ ਦੌਰਾਨ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਅਤੇ ਮੌਜੂਦਾ ਹਿੰਦੁਸਤਾਨ ਦੀ ਸਰਕਾਰ ਵੱਲੋਂ ਪੰਜਾਬ ਵਿੱਚ ਸਿੰਘ ਸਿੰਘ ਨੂੰ ਸ਼ਹੀਦ ਕਰਕੇ, ਹਰੀ ਕੇ ਪੱਤਨ ਦਰਿਆ ਅਤੇ ਸਰੀਰਾਂ ਨੂੰ ਰੋੜਿਆ ਗਿਆ ਸ਼ਹੀਦ ਕਰਕੇ, ਅਤੇ ਪੰਜਾਬ ਦੇ ਸ਼ਮਸ਼ਾਨ ਘਾਟਾਂ 'ਚ ਲਵਾਰ ਕਹਿ ਕੇ ਸੰਸਕਾਰ ਕਰਕੇ ਝੂਠੇ ਮੁਕਾਬਲਿਆਂ ਦੌਰਾਨ ਸ਼ਹੀਦ ਕੀਤੇ ਗਏ ਉਹਨਾਂ ਸਮੂਹ ਸ਼ਹੀਦਾਂ ਦੀ ਯਾਦ ਵਿੱਚ, ਪੰਥ ਦੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਸਤਿਗੁਰੂ ਜੀ ਆਪ ਜੀ ਦੀ ਹਜ਼ੂਰ 'ਚ ਅੱਜ ਸੰਧਿਆ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨ ਸੰਗਤੀ ਰੂਪ ਸੁਖਮਨੀ ਸਾਹਿਬ ਜੀ ਦੇ ਪਾਠ ਹੋਏ, ਸ਼ਬਦ ਕੀਰਤਨ ਹੋਏ, 6 ਪੌੜੀ ਆਨੰਦ ਸਾਹਿਬ ਜੀ ਕੇ ਗਾਇਨ ਹੋਏ, ਸਮੁੱਚੀਆਂ ਸੇਵਾ ਮਨ ਨਿਭਾਉਂਦਿਆਂ ਹੋਇਆਂ ਭੁੱਲਾਂ ਦੀ ਮਾਫ਼ੀ ਬਖਸ਼ੋ, ਕਿਰਪਾ ਕਰਨੀ। ਸਮੂਹ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਖਾਲਸਾ ਪੰਥ 'ਚ ਏਕਤਾ ਤਫਾਕ ਪਿਆਰ ਬਖਸ਼ਿਸ਼ ਕਰਨਾ, ਸ਼ਹੀਦਾਂ ਸਿੰਘ ਦਾ ਚਰਨ ਧੂੜ ਬਖਸ਼ਣੀ, ਕਿਰਪਾ ਕਰਨੀ, ਮਿਹਰ ਕਰਨੀ, ਆਪਣੇ ਪਿਆਰੇ ਖਾਲਸਾ ਦੇ ਸਿਰ ਖਾਲਸਾ ਪੰਥ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣਾ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨੀਆਂ, ਜੇਲ੍ਹਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾ ਚੜ੍ਹਦੀ ਕਲਾ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੁਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ, ਬਖਸ਼ੋ ਲਾਈ।

ਅਤੇ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਿੱਤਰ ਜੁੜ ਜੋ ਬੈਠੀ ਸਾਧ ਸੰਗਤ ਜੀ ਵੱਡੇ ਭਾਗਾਂ ਵਾਲੇ ਹੋ ਜੋ ਕਿ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਆ ਸ਼ਾਮ ਦੇ ਵਿਸ਼ੇਸ਼ ਅਰਦਾਸ ਕੀਰਤਨ ਸੁਖਮਨੀ ਸਾਹਿਬ ਦਰਬਾਰ ਸਜਾਏ ਗਏ ਉਹਨਾਂ ਸ਼ਹੀਦਾਂ ਨੂੰ ਯਾਦ ਕਰਦਿਆਂ ਅਰਦਾਸ ਬੇਨਤੀ ਸੰਗਤ ਵੱਲੋਂ ਹੋਈ ਹੈ। ਗੁਰੂ ਮਹਾਰਾਜ ਜੀ ਕਿਰਪਾ ਕਰਨ, ਆਪ ਸੰਗਤਾਂ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨ, ਦਰੋਂ ਕਰੋਂ ਗੁਰ ਸਿੱਖੀ ਜੀਵਨ ਨਾਮ ਦਾਨ ਬਖਸ਼ਣ। ਆਪ ਹੁਣ ਜੀ ਸੋਧਾ ਰਾਜ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣਗੇ। ਸਾਰੇ ਪਿੱਤਰ ਬਾਣੀਆਂ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਭਰੀ ਸਿਉਂ ਕਹੀਆ ਹੈ ਕੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵੀਚਾਰੇ ਗਾ

ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮੱਛ ਪਿਆਲੇ।

ਆਪਣਾ ਜਿਉਂ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸ਼ਾਹਪਤ ਸਾਹਿਬ ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ,

ਭੰਡਾਰਾ, ਜਿਸ ਤੋਂ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ।

ਲਾਗੇ ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਮਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਏ ਰਹਾਓ।

ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰਜਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ, ਧੰਨ ਧੰਨ ਸਤਿਸੰਗਤ।

ਚਾਹੇ ਰੇ ਮਨ ਚਿਤਵੈ ਉਦਮ ਜਾ ਹਰ ਹਰ ਜੀਓ ਪਰਿਆ ਸੈਲ ਪਥਰ ਮੈਂ ਜੰਤ ਉਪਾਏ ਤਾਕਾ ਰਿਜਕ ਆਗੈ ਕਰ ਧਰਿਆ ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ।

ਕੀ ਧਰਿਆ। ਸਿਰ ਸਿਰ ਰਿਜਗ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਉਡੇ ਊਡ ਆਵੈ ਸਹਿ ਕੁਸਾ, ਤਿਸ ਪਛੈ ਬਚਰੇ ਸ਼ਰਿਆ।

ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰਗਮਾ ਅਗੰਮ ਅਪਾਰਾ, ਸਭ ਧਿਆਵੈ ਸਭ ਧਿਆਵੈ।

ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ, ਸੇ ਮੁਕਤ ਪਏ ਜਿਨ ਹਰ ਧਿਆਇਆ ਜੀ, ਤਿਨ ਤੁੱਟੀ ਜਮ ਕੀ ਫਾਸੀ, ਜਿਨ ਹਰ ਨਿਰਭਉ ਧਿਆਇਆ ਜੀ, ਤਿਨਕਾ ਭਉ ਸਭ ਗਵਾਸੀ, ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ, ਸੇ ਧਨ

ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭ ਨੀ ਧਿਆਇਆ, ਜਿਸ ਨੂੰ ਕਿਰਪਾ ਕਰ ਹੈ

ਸਰੀਰ ਪਛਾਨ ਘਟ ਘਟ ਕੇ ਪਟ ਪਟ ਕੀ ਜਾਨ ਜਬਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸ੍ਰਿਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ।

ਮਿਹਨਤ ਨਹਿ ਭਿਵ ਆਪ ਆਪਣੀ ਬਦਹਿ ਜੇਤੀ ਵਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾਂ ਨਾ ਜਾਹੇ ਪਸਾਰਾ ਕਹਿਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੁੱਪਾ ਅੰਡਜ ਜੇਰਜ ਸੇ ਤਜ ਕੀਨੀ ਉਤਬੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹਵੇ ਬੈਠਾ ਕਹੂੰ ਸਿਮਟ ਭਯੋ ਸੰਕਰੇ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਿਅੰਭਵ ਅਵਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠ ਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸਤੁਜ

के तुम संकट सब टारे, जो कल को एक बार त्याय है, ताके काल निकट नह।

ਦੁੱਖ ਦਰਦ ਭਾਉ ਨਿਕਟ ਨਾ ਤਿੰਨ ਨਰ ਕੇ ਰਾਹੈ। ਉਹ ਜੋ ਯਾਕੀ ਏਕ ਬਾਰ ਚਾਉ ਪਾਈ ਕੋ ਕਹੈ। ਚਾਉ ਪਾਈ ਸੰਬਤ ਸਤਰੈ ਸਹਿਸ ਭੁਣਿਜੈ, ਅਰਧ ਸਹਿਸ ਪੁਨ ਤੀਨ ਕਹਿਜੈ। ਭਾਦਰਵ ਸੁਧੀ ਅਸ਼ਟਮੀ ਰਵ ਵਾਰਾ, ਤੀਰ ਸਦਰਵ ਗ੍ਰੰਥ ਸੁਧਾਰਾ। ਇਤ ਸ੍ਰੀ ਚਰਿਤਰੋ ਪਾਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਿਤਰ ਸਮਾਪਤਮ। ਸਤ ਸ਼ੁਭਮ ਸਤ ਅਬਜੂ ਦੋਹਰਾ, ਦਾਸ ਜਾਨ ਕਰਦਾਸ ਪਰ ਕੀਜੈ ਕਿਰਪਾ ਅਪਾਰ। ਆਪ ਹਾਦੈ ਰਾਖ ਮੋਹੇ

ਜਾਂਦਾ ਹਾਥ ਉਭਾਰੋ ਹਮਰੇ ਸਬੈਰੀਅਨ ਸੰਘਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨਾ ਬਹਰ ਕਰੋ ਕਵਿਤਾ ਬਿਦਨਾਨਾ ਕਿਸ਼ਨ ਜਥਾ ਮਤ ਚਿਰਤਰ ਉਚਾਰੋ ਚੂ ਗੋਏ ਕਬਲੇ ਹੋ ਸੁਧਾਰੋ ਕਬਿ ਬਾਚ ਦੋਹਰਾ ਜੋ ਨਿਜ ਪ੍ਰਮ ਸੋ ਕਹਾ ਸੋ ਕਹਿ ਹਾਉ ਜਗ ਮਾਹੇ

ਗੁਰੂ ਬੇਟਾ ਹਾਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਾਉ ਸੇ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਸੱਚ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ।

ਆਦ ਜਨਾ ਕੈ ਸੰਗ ਭਵ ਜਲ ਤਾਰਿਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰਿਅਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਿਮਰਤ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈ ਐ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨਾਉ ਨਿਧ ਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜ੍ਹੇ, ਆਰਿਆਂ ਨਾਲ ਚਿਰਾਏ ਗਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨ੍ਹਾਂ ਦੀ ਕਮਾਈ ਦਾ ਧਿਆਨ ਦਰਗੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਣਗਾ ਸਦਕਾ ਸਰਬ ਸੁਖ ਹੋਵੈ।

ਇਸ਼ਨਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰਾਖਾ ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ

ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਾਜ ਦੇ ਦੀਵਾਨਾਂ ਦੀ ਰਮਤਾ ਜਾਪ ਪਵਿੱਤਰ ਬਾਣੀ ਸੋਧਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਕਰਨਾ। ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ। ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ। ਪਰਿਵਾਰਾਂ 'ਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਜਗਮੀਤ ਸਿੰਘ ਵੱਲੋਂ ਜਨਮਦਿਨ ਦੀ ਖੁਸ਼ ਅਰਦਾਸ ਬੇਨਤੀ ਕਰਦੇ ਹਨ। ਬੱਚੀ ਕਰਮਨ ਕੌਰ ਅਟਵਾਲ ਦੇ ਜਨਮਦਿਨ ਦੀ ਖੁਸ਼ੁਕਰਾਨਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਲਈ ਪਰਿਵਾਰ ਅਰਦਾਸ ਬੇਨਤੀ ਹੈ। ਪਰਿਵਾਰਾਂ ਦੇ ਬੇਨਤੀਆਂ ਗੁਰਮਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ

ਮੀ ਤਿਨਕਾ ਜਰਨ ਜਨਮ ਮਰਨ ਦੁਖ ਨਾਸਾ। ਤੇਰੀ ਬਖਸ਼ ਨ ਮਿਟੈ ਕੋਈ ਸਤਿਗੁਰ ਕਾ ਦਿਲਾਸਾ। ਨਾਮ ਧਿਆਇਨ ਸੁਖ ਫਲ ਪਾਇਨ

ਹੁੰਦਾ ਹੈ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ

ਹੀ ਗੁਰੂ ਜੀ ਕੀ ਫਤਿਹ ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਅਸੂਰੀ ਜੁੜ ਬੈਠੀ ਸਾਧ ਸੰਗਤ ਜੀ।

ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਆਉਣ ਕੀਰਤਨ ਦੇ ਰਮਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੀਏ ਜੀ। ਆਉਣ ਵਾਲੇ ਸ਼ਨਿਚਰਵਾਰ ਨੂੰ ਸ਼ਾਮ ਦੇ ਕੀਰਤਨ ਰਾਗ ਮਲਹਾਰ ਕੀਰਤਨ ਦਰਬਾਰ ਸਾਜ ਰਹੇ ਹਨ। ਆਪ ਜੀ ਨੇ ਹਾਜ਼ਰੀ ਭਰਨੀ ਹੈ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਉਹਨਾਂ ਅਤੇ ਗੁਰਪੰਥ ਤੋਂ ਕੁਰਬਾਨ ਹੋਣ ਵਾਲੇ ਸਮੂਹ ਸ਼ਹੀਦਾਂ ਦੀ ਯਾਦਾਂ ਵਿੱਚ ਸਾਲਾਨਾ ਅਖੰਡ ਕੀਰਤਨ ਸਮਾਗਮ ਅਗਲੇ ਹਫ਼ਤੇ ਆ ਰਹੇ ਹਨ। ਵੀਰਵਾਰ, ਸ਼ੁੱਕਰਵਾਰ, ਸ਼ਨਿਚਰਵਾਰ ਰਹਿਣ ਸਵਾਈ ਰਾਤ ਰਹਿਣ ਸਵਾਈ ਹੋਣਗੇ। ਵੀਰਵਾਰ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਸ਼ਾਮ ਦੇ ਕੀਰਤਨ ਹੋਣਗੇ। ਸ਼ੁੱਕਰਵਾਰ ਨੂੰ ਸਵੇਰੇ ਸ਼ਾਮ ਫਰੀਮਾਉਂਟ ਗੁਰਦੁਆਰਾ ਸਾਹਿਬ ਵਿਖੇ ਦੀਵਾਨ ਸਜਣਗੇ। ਸ਼ਨਿਚਰਵਾਰ ਨੂੰ ਫਿਰ ਸਵੇਰੇ ਗੁਰਦੁਆਰਾ ਸਾਹਿਬ ਗੁਰੂ ਨਾਨਕ ਪ੍ਰਕਾਸ਼ ਟਰੇਸੀ ਵਿਖੇ ਸਵੇਰੇ ਆਸਾਜਵਾਰ ਦੇ ਕੀਰਤਨ ਅਤੇ 10 ਵਜੇ ਟਰੇਸੀ ਵਿਖੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋਣਗੇ। ਆਪ ਜਿਨ੍ਹਾਂ ਗੁਰੂ ਵਾਲੇ ਬੰਨਾ ਹੈ ਆਪਣੇ ਨਾਮ ਉੱਥੇ ਲਿਖਾ ਸਕਦੇ ਹੋ ਜੀ। ਅਤੇ ਸ਼ਾਮ ਦੇ ਰਹਿਣ ਸਵਾਈ ਕੀਰਤਨ ਗੁਰਦੁਆਰਾ ਸਾਹਿਬ ਫਰੀਮਾਉਂਟ ਵਿਖੇ ਹੋਣਗੇ। ਆਪ ਜੀ ਨੇ ਸਾਰੇ ਦੀਵਾਨਾਂ 'ਚ ਹਾਜ਼ਰ ਭਰ ਕੇ ਲਾਹੇ ਪ੍ਰਾਪਤ ਕਰਨੇ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਸੇਵਾ ਪ੍ਰਵਾਨ ਕਰਨੀ ਜੀ, ਕੀਰਤਨ ਕਰਦਿਆਂ ਫੁੱਲਾਂ ਦੀ ਮਾਫੀ ਬਖਸ਼ੋ ਭਾਈ ਸਾਹਿਬ। ਗੁਰੂ ਜੰਡ ਸਿੰਘ ਜੀ ਪਟਿਆਲੇ ਵਾਲੇ ਆਪ ਜੀ ਨੂੰ ਕਥਾ ਰਾਹੀਂ ਜੋੜਨਗੇ, ਉਹਨਾਂ ਪਾਸੋਂ ਪਿਆਸ ਕਾ ਸ਼ਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਜੀਓ, ਵੱਡਿਆਂ ਭਾਗਾਂ ਵਾਲੇ ਹਾਂ, ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਆਪਾਂ ਸਭ ਸੰਗਤਾਂ ਦੇ ਉੱਤੇ ਹਰ ਰੋਜ਼ ਵਰਦੀ ਹੈ। ਮਹਾਰਾਜ ਜੀ ਆਪਣੀ ਬਾਣੀ ਦੇ ਉਪਦੇਸ਼ ਰਾਹੀਂ, ਕੀਰਤਨ ਰਾਹੀਂ, ਗਿਆਨ ਰਾਹੀਂ ਸਾਨੂੰ ਸੰਸਾਰਿਕ

ਮਹਾਰਾਜ ਸਾਹਿਬ ਜੀ ਆਪਣੀ ਬਾਣੀ ਰਾਹੀਂ ਦੱਸਦੇ ਹੈ ਤਿੰਨ ਤਰੀਕਿਆਂ ਨਾਲ ਜਿਹੜਾ ਹੈ ਜੀਵਨ ਜੀਵਿਆ ਜਾਂਦਾ, ਇੱਕ ਲੌਕਿਕ, ਇੱਕ ਵੈਦਿਕ

ਉਹਨਾਂ ਤੇ ਚੱਲਦੇ ਹੋਏ ਉਹਨਾਂ ਦੀ ਮਾਣ ਮਰਿਆਦਾ ਦਾ ਖਿਆਲ ਰੱਖਣਾ ਤੇ ਇੱਕ ਹੁੰਦਾ ਅਲੌਕਿਕ, ਉਹ ਨਾ ਵੈਦਿਕ ਹੁੰਦਾ ਨਾ ਲੌਕਿਕ ਹੁੰਦਾ, ਯਾਨੀ ਕਿ ਬਹੁਤ ਸਾਰੀਆਂ ਜਿਹੜੀਆਂ ਸਰੀਰ ਦੀਆਂ ਕਿਰਿਆਵਾਂ ਨੇ ਜਿਨ੍ਹਾਂ ਦਾ ਨਾ ਧਰਮ ਨਾਲ ਕੋਈ ਸੰਬੰਧ ਹੁੰਦਾ ਨਾ ਦੁਨੀਆਦਾਰੀ ਨਾਲ ਕੋਈ ਸੰਬੰਧ ਹੁੰਦਾ, ਭਾਵ ਜਿਨ੍ਹਾਂ 'ਚ ਨਾ ਦੁਨੀਆਦਾਰੀ ਕੋਈ ਔਕੜ ਬਣਦੀ ਹੈ ਨਾ ਧਰਮ ਕੋਈ ਔਕੜ ਬਣਦਾ, ਉਹ ਹੁੰਦਾ ਵੀ ਬੰਦੇ ਨੇ ਇਸ਼ਨਾਨ ਕਿਵੇਂ ਕਰਨਾ, ਬੰਦੇ ਨੇ ਆਪਣੀ ਮੌਜ 'ਚ ਆਰਾਮ ਨਾਲ ਕਿਵੇਂ ਬਹਿਣਾ, ਕਿਵੇਂ ਸੌਣਾ, ਬਹੁਤ ਸਾਰਾ ਜੀਵਨ ਦਾ ਹਿੱਸਾ ਜਿਹੜਾ ਨਾ ਦੁਨੀਆ ਨਾਲ ਸੰਬੰਧਿਤ ਹੋਵੇ ਨਾ ਧਰਮ ਨਾਲ ਸੰਬੰਧਿਤ, ਸਿਰਫ ਬੰਦੇ ਦੇ ਆਪਣੇ ਆਪ ਨਾਲ ਸੰਬੰਧਿਤ ਹੋਵੇ, ਜਿਹਦੇ 'ਚ ਨਾ ਦੁਨੀਆ ਦਾ ਇੰਟਰਫੇਰੈਂਸ ਨਾ ਧਰਮ ਦਾ ਇੰਟਰਫੇਰੈਂਸ ਹੋਵੇ ਕੋਈ, ਉਹਨੂੰ ਅਲੌਕਿਕ ਕਹਿੰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਮੰਨ ਲਓ ਤੁਸੀਂ ਹੁਣ ਪ੍ਰਸ਼ਾਦਾ ਹੀ ਛਕਣਾ ਹੈ, ਕਿਵੇਂ ਬਹਿਣਾ ਉਹ ਤੁਸੀਂ ਦੇਖਣਾ ਵੀ ਤੁਸੀਂ ਸੌਖੇ ਕਿਵੇਂ ਬਹਿ ਸਕਦੇ ਹੋ। ਪ੍ਰਸ਼ਾਦਾ ਤਿਆਰ ਕਰਨਾ ਉਹ ਤੁਸੀਂ ਦੇਖਣਾ ਵੀ ਸੌਖਾ ਕਿਵੇਂ ਤਿਆਰ ਕਰ ਸਕਦੇ ਹੋ। ਤੇ ਘਰ ਗ੍ਰਿਸਤੀ ਚਲਾਉਣੀ ਹੈ ਤੁਸੀਂ ਦੇਖਣਾ ਵੀ ਕਿਵੇਂ ਪਰਿਵਾਰ ਨੂੰ ਮੇਨਟੇਨ ਰੱਖ ਸਕਦੇ ਹੋ, ਸੌਖਾ ਰੱਖ ਸਕਦੇ ਹੋ। ਬਹੁਤ ਸਾਰਾ ਹਿੱਸਾ ਜ਼ਿੰਦਗੀ ਦਾ ਇਹਦੇ ਵਿੱਚ ਆ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਭਾਈ ਧਰਮ ਜਾਂ ਮਹਾਰਾਜ ਜੀ ਉਹ ਤਾਂ ਬਹੁਤ ਥੋੜਾ ਹਿੱਸਾ ਸਾਡੀ ਜ਼ਿੰਦਗੀ ਦਾ ਮੰਗਦੇ ਆ ਸਾਡੇ ਤੋਂ। ਉਹਦੇ ਵੱਟੇ ਸਾਨੂੰ ਦਾਤਾਂ ਬਹੁਤ ਦਿੰਦੇ ਆ, ਦੋ ਚਾਰ ਘੰਟੇ, ਘੰਟਾ ਦੋ ਘੰਟੇ, 24 ਘੰਟਿਆਂ ਦੇ ਵਿੱਚੋਂ ਮੰਗਦੇ ਆ। ਬਾਕੀ ਦੇ 24 ਘੰਟੇ ਜਿਹੜੇ ਆ ਉਹ 24 ਘੰਟਿਆਂ ਚ ਮੰਨ ਲਓ 2.5 ਘੰਟੇ ਦਾ ਮਹਾਰਾਜ ਜੀ ਨੇ ਬਚਨ ਕੀਤਾ ਹੋਇਆ, ਸਿੱਖ 2.5 ਘੰਟੇ ਨਾਮ ਜਪੇ, ਨਿਤਨੇਮ ਕਰੇ, ਬਾਣੀ ਪੜ੍ਹੇ, ਗੁਰੂ ਲੇਖੇ ਲਾਵੇ। ਬਾਕੀ ਦੇ ਜਿਹੜੇ 21.5 ਘੰਟੇ ਹੈ ਉਹ ਤਾਂ ਸਾਡੇ ਆਪਣੇ ਕੋਲ ਹੈ ਨਾ। ਉਹਨਾਂ ਦੇ ਵਿੱਚੋਂ ਜਿੰਨਾ ਸਮਾਂ ਆਪਾਂ ਸੌਂਦੇ ਹਾਂ ਉਹ ਸੌਣਾ ਜਿਹੜਾ ਕਿਸੇ ਵਿਧੀ ਵਿਧਾਨ ਚ ਥੋੜਾ ਹੁੰਦਾ, ਅਲੌਕਿਕ ਹੁੰਦਾ ਉਹ। ਜਿਵੇਂ ਬੰਦੇ ਨੂੰ ਸੌਖਾ ਲੱਗਦਾ ਉਵੇਂ ਬੰਦਾ ਆਰਾਮ ਕਰ ਲੈਂਦਾ, ਜਦੋਂ ਜਦੋਂ ਸੌਖਾ ਲੱਗਦਾ ਉਦੋਂ ਕਰ ਲੈਂਦਾ, ਜਦੋਂ ਨੀਂਦ ਆਉਂਦੀ ਹੈ ਉਦੋਂ ਹੀ ਸੌ ਲੈਂਦਾ। ਸੋ ਮਹਾਰਾਜ ਜੀ ਕਹਿੰਦੇ ਬਾਕੀ ਦੀ ਜ਼ਿੰਦਗੀ ਗੁਨਾਹ ਨਹੀਂ ਕਰਨੇ, ਅੱਤਿਆਚਾਰ ਨਹੀਂ ਕਰਨਾ, ਕਿਸੇ ਦਾ ਦਿਲ ਨਹੀਂ ਦੁਖਾਉਣਾ, ਚਾਰ ਕੁ ਚੀਜ਼ਾਂ ਦਾ ਮਹਾਰਾਜ ਦਾ ਇੰਟਰਫੇਰੈਂਸ ਜ਼ਿਆਦਾ ਨਹੀਂ। ਔਰ ਉਹ ਚੀਜ਼ਾਂ ਨਾ ਕੋਈ ਕਾਨੂੰਨ ਕਰਨ ਦੀ ਆਗਿਆ ਦੇਵੇ, ਨਾ ਕੋਈ ਦੇਸ਼ ਕਰਨ ਦੀ ਆਗਿਆ ਦੇਵੇ, ਨਾ ਸਮਾਜ ਕਰਨ ਦੀ ਆਗਿਆ ਦੇਵੇ। ਜਿੰਨੀਆਂ ਕੁ ਚੀਜ਼ਾਂ ਮਹਾਰਾਜ ਜੀ ਨੇ ਸਾਨੂੰ ਵਰਜੀਆਂ, ਇੱਥੇ ਤੱਕ ਈਵਨ ਕਿ ਜਿਹੜਾ ਕਿਸੇ ਨੂੰ ਦਿਲ ਦਿਖਾਉਣਾ ਕਿਸੇ ਦਾ, ਇਹਦੇ ਬਾਰੇ ਕਾਨੂੰਨ ਦਾ ਕੋਈ ਵਿਧੀ ਵਿਧਾਨ ਨਹੀਂ ਬਣਿਆ ਹੋਇਆ। ਪਰ ਮਹਾਰਾਜ ਜੀ ਨੇ ਕਿਹਾ ਭਾਈ ਕਿਸੇ ਦਾ ਦਿਲ ਦੁਖਾਉਣਾ ਜਿਹੜਾ ਉਹ ਵਾਹਿਗੁਰੂ ਦੀ ਨਜ਼ਰਾਂ ਦੇ ਵਿੱਚ, ਵਾਹਿਗੁਰੂ ਦੇ ਵਿਧਾਨ ਦੇ ਵਿੱਚ ਬਹੁਤ ਵੱਡਾ ਗੁਨਾਹ ਹੈ। ਮੰਨ ਲਓ ਕਿਸੇ ਨੇ ਕਿਸੇ ਨੂੰ ਦੁਖੀ ਕੀਤਾ, ਕੁਛ ਬੋਲ ਕੇ ਕੀਤਾ ਹੈ, ਉਹ ਕਿਸੇ ਥਾਂ ਤੇ ਕੰਪਲੇਂਟ ਲਿਖਾਉਣ ਚਲਾ ਜਾਏ ਜੀ ਫਲਾਣੇ ਬੰਦੇ ਨੇ ਮੈਨੂੰ ਦੁਖੀ ਕੀਤਾ, ਬੋਲ ਕੇ ਕੀਤਾ, ਤੇ ਕੀ ਬਣਦਾ ਉਹਦਾ? ਕੁਛ ਵੀ ਨਹੀਂ, ਨਾ ਕੋਈ ਉਹਦੇ ਤੇ ਕੋਈ ਗੱਲਬਾਤ ਬਣੇ, ਨਾ ਕੁਛ ਹੋਰ। ਮਹਾਰਾਜ ਜੀ ਕਹਿੰਦੇ ਪਰ ਵਾਹਿਗੁਰੂ ਦੀ ਦਰਗਾਹ 'ਚ

ਲਿਖਿਆ ਜਾਂਦਾ ਹੈ। ਉਹਦਾ ਬੰਦੇ ਨੂੰ ਫਿਰ ਆਪ ਹਿਸਾਬ ਕਿਤਾਬ ਦੇਣਾ ਪੈਂਦਾ। ਮਹਾਰਾਜ ਜੀ ਕਹਿੰਦੇ ਇੰਨਾ ਕੁ ਅਸੀਂ ਵਰਜਦੇ ਹਾਂ ਵੀ ਸਾਡਾ ਜਿਹੜਾ ਬੱਚਾ ਹੈ ਸਿੱਖ ਹੈ ਉਹ ਦੁਖੀ ਨਾ ਹੋਵੇ ਭਾਈ, ਨਾ ਕਿਸੇ ਨੂੰ ਦੁਖੀ ਕਰੇ, ਸਭ ਦੀ ਚੜ੍ਹਦੀ ਕਲਾ ਮੰਗੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਬਸ ਵਾਹਿਗੁਰੂ ਵਾਹਿਗੁਰੂ ਕਰੇ, ਸਿਮਰਨ ਕਰੇ ਤੇ ਆਪਣੀ ਕਿਰਤ ਕਰੇ, ਆਪਣੇ ਪਰਿਵਾਰ ਨੂੰ ਪਾਲੇ, ਬੱਚਿਆਂ ਚ ਹੱਸੇ ਖੇਡੇ ਖੁਸ਼ ਰਵੇ। ਇੰਨਾ ਕਿ ਮਹਾਰਾਜ ਜੀ ਨੇ ਸਾਨੂੰ ਵਿਧਾਨ ਬਣਾਇਆ, ਹੁਣ ਇਹਨੂੰ ਜਿੰਨਾ ਮਰਜ਼ੀ ਕਸੀ ਚੱਲੋ ਅੱਗੇ ਤੋਂ।

ਦਸਤਾਰਾਂ ਦੀ ਸਭਿਅਤਾ ਹੈ, ਦਾੜਿਆਂ ਦਸਤਾਰਾਂ ਦੀ ਸਭਿਅਤਾ ਹੈ। ਇਹ ਅਸੀਂ ਕਹਾਂਗੇ ਵੀ ਤੇ ਸਾਡੇ ਬੱਚੇ ਸੁਣਦੇ ਵੀ ਹੈ। ਐਸੀ ਗੱਲ ਨਹੀਂ ਹੈ, ਜੇ ਅਸੀਂ ਕਿਸੇ ਬੱਚੇ ਨੂੰ ਕਿਸੇ ਨੌਜਵਾਨ ਨੂੰ ਪਿਆਰ ਨਾਲ ਕਹੀਏ ਤਾਂ ਵੀ ਸੁਣਦੇ ਆ, ਝਿੜਕ ਕੇ ਕਹਿ ਦਈਏ ਤਾਂ ਵੀ ਸੁਣ ਲੈਂਦੇ ਆ ਵੀ ਸਾਡੀ ਸਭਿਅਤਾ ਹੈ, ਸਾਡੀ ਸਰਦਾਰੀ ਠੀਕ ਹੈ, ਸਾਡੇ ਕੋਲ ਨਹੀਂ ਹੈ, ਉਸ ਚੀਜ਼ ਨੂੰ ਮੰਨਦੇ ਆ। ਪਰ ਬਿਨਾਂ ਮਤਲਬ ਦਾ ਨਹੀਂ ਚੱਲਦਾ ਹੁੰਦਾ, ਤੇ ਇਸੇ ਕਰਕੇ ਕਈ ਨਵੇਂ ਬੱਚੇ ਬੱਚੀਆਂ ਡਰ ਜਾਂਦੇ ਆ, ਧਰਮ ਤੋਂ ਪਰਾਂ ਨੂੰ ਹੋ ਜਾਂਦੇ ਆ। ਸਾਧ ਸੰਗਤ ਜੀ, ਤੁਸੀਂ ਬਾਣੀ ਪੜ੍ਹ ਲਓ ਸਾਰੀ, ਬਾਣੀ ਤੋਂ ਉੱਪਰ ਕੋਈ ਵਿਧਾਨ ਨਹੀਂ ਹੈ, ਕੋਈ ਮਰਿਆਦਾ ਨਹੀਂ।

ਦੀ ਚੀਜ਼ਾਂ ਮੋਟੀਆਂ ਮੋਟੀਆਂ ਮਨਾ ਕੀਤੀਆਂ ਹੋਈਆਂ ਸਾਨੂੰ। ਹੋਰ ਇੱਕ ਆਮ ਬੰਦੇ ਨੇ ਕਰਨਾ ਕੀ ਹੁੰਦਾ, ਜਿਹੜਾ ਬੰਦਾ ਸਵੇਰੇ ਉੱਠਿਆ, ਇਸ਼ਨਾਨ ਕੀਤਾ, ਜੋਬ ਤੇ ਗਿਆ ਆਪਦੀ ਤੇ ਥੱਕਿਆ ਟੁੱਟਿਆ ਆਇਆ, ਘਰੇ ਪ੍ਰਸ਼ਾਦਾ ਪਾਣੀ ਛਕਿਆ, ਆਰਾਮ ਕੀਤਾ। ਕਈ ਬੰਦਿਆਂ ਦੀ ਤਾਂ ਰੂਟੀਨ ਇੰਨੀ ਕੁ ਹੁੰਦੀ ਹੈ। ਹੁਣ ਉਹਨਾਂ ਨੇ ਬੇਚਾਰਿਆਂ ਨੇ ਕੀ ਗੁਨਾਹ ਕਰ ਲਿਆ ਦੱਸੋ? ਉਹ ਵੀ ਡਰਦੇ ਰਹਿੰਦੇ ਆ ਧਰਮ ਤੋਂ ਪਰੇ ਨੂੰ ਰਹਿਣਗੇ। ਕਾਰਨ ਹੁੰਦਾ ਵੀ ਸਾਡੀ ਫਜ਼ੂਲ ਦੀ ਟੋਕਾ ਟਾਕੀ ਜਾਂ ਫਜ਼ੂਲ ਦੇ ਅਸੂਲ ਘੜੀ ਜਾਣਾ ਬੈਠੇ ਬੈਠੇ, ਆਪ ਮੰਨਣਾ ਕੋਈ ਨਹੀਂ ਤੇ ਦੂਸਰਿਆਂ ਨੂੰ ਦੁਖੀ ਕਰੀ ਰੱਖਣਾ। ਇਸ ਕਰਕੇ ਸਾਧ ਸਿੰਘ ਜੀ ਬਾਰ ਬਾਰ ਇਹੀ ਬੇਨਤੀ ਹੈ। ਮਹਾਰਾਜ ਜੀ ਨੇ ਕਿਹਾ ਵੀ ਤੰਬਾਕੂ ਨਹੀਂ ਖਾਣਾ, ਸਿਗਰਟ ਨਹੀਂ ਪੀਣੀ, ਪਾਨ ਨਹੀਂ ਖਾਣਾ। ਦੱਸੋ ਇੱਥੇ ਜਿੰਨੀ ਸੰਗਤ ਬੈਠੀ ਆ ਜਾਂ ਜਿੱਥੇ ਤੱਕ ਆਵਾਜ਼ ਜਾਂਦੀ ਹੈ ਲਾਈਵ ਰਾਹੀਂ, ਕੌਣ ਚਾਹੁੰਦਾ ਵੀ ਤੁਹਾਡੇ ਲਾਗੇ ਕੋਈ ਬੈਠਾ ਹੋਵੇ ਤੇ ਉਹਦੇ ਮੂੰਹ ਚੋਂ ਸਮੈਲ ਮਾਰਦੀ ਹੋਵੇ? ਨੇੜੇ ਬਹਿ ਕੇ ਰਾਜ਼ੀ ਨਹੀਂ ਅਸੀਂ ਇਹੋ ਜਿਹੀਆਂ ਚੀਜ਼ਾਂ, ਸ਼ਰਾਬ ਪੀਣੀ, ਜੂਆ ਖੇਡਣਾ, ਇਹੋ ਜਿਹੇ ਕਰਮ ਕਿਹਨੂੰ ਪਸੰਦ ਹੈ? ਕੌਣ ਚਾਹੁੰਦਾ, ਕਿਹੜੀ ਮਾਂ ਚਾਹੁੰਦੀ ਹੈ ਮੇਰਾ ਪੁੱਤ ਜੂਆ ਖੇਡੇ, ਸ਼ਰਾਬ ਪੀ ਕੇ ਡਿੱਗਦਾ ਫਿਰੇ? ਕਿਹੜੀ ਕਿਹੜੀ ਭੈਣ ਚਾਹੁੰਦੀ ਹੈ ਮੇਰਾ ਘਰ ਵਾਲਾ ਸ਼ਰਾਬ ਪੀ ਕੇ ਡਿੱਗਦਾ ਫਿਰਦਾ ਹੋਵੇ? ਕੋਈ ਨਹੀਂ ਚਾਹੁੰਦਾ। ਇਹੀ ਚੀਜ਼ਾਂ ਮਹਾਰਾਜ ਜੀ ਨੇ ਮਨਾ ਕੀਤੀਆਂ ਜਿਹੜੀਆਂ ਅਸੀਂ ਚਾਹੁੰਦੇ ਨਹੀਂ ਬਸ। ਇਸ ਕਰਕੇ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਡਰ ਕੇ ਸਿੱਖੀ ਤੋਂ ਪਰਾਂ ਨੂੰ ਨਾ ਭੱਜਿਆ ਕਰੋ, ਸਗੋਂ ਉਲਟ ਕੇ ਨੌਜਵਾਨ

ਦਾ ਭਵਿੱਖ ਬਚਿਆ ਰਹੇ, ਨਸ਼ਿਆਂ ਤੋਂ ਬਚੇ ਰਹਿਣ, ਇਹ ਮਾੜੀ ਸੰਗਤ ਤੋਂ ਬਚੇ ਰਹਿਣ। ਤੇ ਜਦੋਂ ਮਾੜੀ ਸੰਗਤ ਤੋਂ ਬਚੇ ਰਹਿਣਗੇ ਫਿਰ ਮਹਾਰਾਜ ਜੀ ਦੇ ਦਰ ਤੇ ਆਉਣਗੇ, ਸੇਵਾ ਕਰਨਗੇ, ਜੂਠੇ ਬਰਤਨ ਮਾਂਜਣਗੇ ਤੇ ਕੁਛ ਸਿੱਖ ਕੇ ਜਾਣਗੇ। ਹਰ ਰੋਜ਼ ਗੁਰਬਾਣੀ ਦੀ ਵਿਆਖਿਆ ਹੁੰਦੀ ਹੈ, ਇੱਥੋਂ ਕੋਈ ਨਾ ਕੋਈ ਗੱਲ ਤਾਂ ਪੱਲੇ ਪਾ ਕੇ ਜਾਣਗੇ ਜਾਣਗੇ ਨਾ, ਤੇ ਉਹਨਾਂ ਦਾ ਭਲਾ ਹੋਵੇਗਾ। ਆਓ ਲੜੀਵਾਰ ਮਹਾਰਾਜ ਜੀ ਜੋ ਹੁਕਮ ਸਾਨੂੰ ਬਖਸ਼ਿਸ਼ ਕਰਦੇ ਨੇ, ਚਿਤਵਿਰਤੀਆਂ ਨੂੰ ਇਕਾਗਰ ਕਰੀਏ, ਸ਼੍ਰਵਣ ਕਰੀਏ ਮਹਾਰਾਜ ਜੀ ਦਾ ਅੱਜ ਦਾ ਫਰਮਾਨ। ਸਾਰੀ ਸੰਗਤ

ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੀਸਰੇ ਪਾਤਸ਼ਾਹ ਮਹਾਰਾਜ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ।

ਆਪ ਨੂੰ ਪਛਾਣਿਆ ਹੈ, ਅਨੁਭਵ ਕੀਤਾ ਹੈ। ਕਹਿੰਦੇ ਭਾਈ ਗੁਰਮੁਖੋ, ਉਹਨਾਂ ਨੂੰ ਮਿੱਠਾ ਰਸ ਹਾਸਲ ਹੋਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਦੁਨੀਆਂ ਦੇ ਜਿੰਨੇ ਵੀ ਰਸ ਨੇ, ਮਹਾਰਾਜ ਜੀ ਕਹਿੰਦੇ ਪਹਿਲਾਂ ਵਧੀਆ ਲੱਗਦੇ ਆ, ਅੰਤੇ ਦੁਖਦਾਈ। ਪਹਿਲਾਂ ਪਹਿਲਾਂ ਬੰਦਾ ਛਕਦਾ ਰਹਿੰਦਾ, ਪਦਾਰਥ ਜਿਹੜੇ ਹੈ ਵਧੀਆ ਲੱਗਦੇ ਰਹਿੰਦੇ ਆ ਉਹਨੂੰ, ਫਿਰ ਉਹੀ ਕੋਈ ਨਾ ਕੋਈ ਰੋਗ ਪੈਦਾ ਕਰ ਦਿੰਦੇ ਆ ਸਰੀਰ ਦੇ ਵਿੱਚ, ਫਿਰ ਉਹ ਦੁਖਦਾਈ ਹੋ ਜਾਂਦੇ ਆ ਛਕੇ ਹੋਏ ਪਦਾਰਥ। ਇਸੇ ਤਰ੍ਹਾਂ ਵਿਸ਼ੇ ਵਿਕਾਰ ਨੇ, ਪਹਿਲਾਂ ਬੰਦਾ

ਨੂੰ ਆਪਣੇ ਸਰੂਪ ਨੂੰ ਸਮਝ ਲੈਣਾ ਕਿ ਮੈਂ ਜੰਮਣ ਮਰਨ ਵਾਲਾ ਨਹੀਂ। ਆਪਣੇ ਅੰਦਰ ਜਿਹੜੀ ਜੋਤ ਜਗਮਗਾ ਰਹੀ ਹੈ ਉਹਦੇ ਜ਼ਾਹਰਾ ਤੌਰ ਤੇ ਦਰਸ਼ਨ ਕਰ ਲੈਣੇ ਆ। ਜੋਤ ਦਾ, ਵਾਹਿਗੁਰੂ ਦੇ ਨੂਰ ਦਾ, ਪ੍ਰਕਾਸ਼ ਦਾ ਹਿਰਦੇ ਚ ਪ੍ਰਗਟ ਹੋ ਜਾਣਾ। ਕਹਿੰਦੇ ਭਾਈ ਇਹ ਮਿੱਠਾ ਰਸ ਹੈ।

ਹੀ ਦੁਖਦਾਈ ਨਿਕਲਦੀ ਹੈ। ਕਾਰਨ ਕੀ ਹੈ? ਮਾਇਆ ਦੁਆਰਾ ਰਚਿਤ ਹੈ, ਸਤ ਸਰੂਪ ਚੋਂ ਉਹਦਾ ਹੋਣਾ ਨਹੀਂ, ਮਾਇਆ ਦੀ ਸ਼ਕਤੀ ਦੁਆਰਾ ਚੇਤਨ ਦੀ ਸੱਤਾ ਕਰਕੇ ਹੋਣਾ ਹੁੰਦਾ। ਤੇ ਜਿਤਨੇ ਵੀ ਮਾਇਆ ਦੁਆਰਾ ਪਦਾਰਥ ਹੁੰਦੇ ਆ, ਮਹਾਰਾਜ ਕਹਿੰਦੇ ਦੁਖਦਾਈ ਮੋਹ ਮਾਏ, ਉਹ ਸਾਰੇ ਪਦਾਰਥ ਸਾਰੀਆਂ ਚੀਜ਼ਾਂ ਦੁਖਦਾਈ ਹੁੰਦੀਆਂ। ਮਹਾਰਾਜ ਜੀ ਫਿਰ ਸੁੱਖ ਕਾਹਦੇ ਚ? ਮਹਾਰਾਜ ਜੀ ਕਹਿੰਦੇ ਸੁੱਖ ਵਾਹਿਗੁਰੂ ਦੀ ਭਗਤੀ ਦੇ ਵਿੱਚ ਹੈ। ਆਖੋ ਸਤਨਾਮ। ਸੁੱਖ ਵਾਹਿਗੁਰੂ ਦੇ ਸਰੂਪ ਦੇ ਵਿੱਚ ਹੈ, ਵਾਹਿਗੁਰੂ ਦੇ ਨਾਮ ਦੇ ਵਿੱਚ ਹੈ, ਵਾਹਿਗੁਰੂ ਦੀ ਪ੍ਰਾਪਤੀ ਦੇ ਵਿੱਚ ਹੈ।

ਮੈਲ ਤੋਂ ਰਹਿਤ, ਹਰ ਇੱਕ ਪ੍ਰਕਾਰ ਦੀ ਮੈਲ ਤੋਂ ਰਹਿਤ ਵਾਹਿਗੁਰੂ ਜੀ ਨੇ ਉਹਨਾਂ ਦਾ ਉਹਦੇ ਮਨ ਚ ਵਾਸਾ ਹੋ ਜਾਂਦਾ ਹੈ। ਤੇ ਜਿਸ ਮਨ ਚ ਵਾਹਿਗੁਰੂ ਵਸ ਗਏ ਉਸ ਮਨ ਚ ਨਾ ਮਾਇਆ ਰਹੇ, ਨਾ ਮਾਇਆ ਦਾ ਬੋਧ ਰਹੇ, ਨਾ ਮਾਇਆ ਦੀ ਹਸਤੀ ਰਹੇ, ਫਿਰ ਦੁੱਖ ਤਾਂ ਉੱਥੇ ਕੀ ਰਹਿਣਾ ਹੈ।

ਚਾਹੁੰਦੇ ਆ ਸਾਡੇ ਤੇ ਵੀ ਇਹ ਕਿਰਪਾ ਹੋਵੇ, ਜਿਹੜੇ ਇਹ ਕਹਿ ਦਿੰਦੇ ਆ ਵਾਹਿਗੁਰੂ ਵਾਹਿਗੁਰੂ ਤਾਂ ਅਸੀਂ ਵੀ ਕਹਿੰਦੇ ਆ, ਪਰ ਕਦੇ ਸਵਾਦ ਨਹੀਂ ਆਇਆ, ਕਦੇ ਆਨੰਦ ਨਹੀਂ ਆਇਆ, ਕਦੇ ਮਨ ਨਹੀਂ ਟਿਕਿਆ। ਮਹਾਰਾਜ ਜੀ ਕਹਿੰਦੇ ਪਹਿਲੇ ਗੁਰੂ ਦੇ ਮਤ ਨਾਲ, ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਬਚਨ ਨਾਲ ਜੁੜੋ। ਜਦੋਂ ਮਹਾਰਾਜ ਜੀ ਦੇ ਬਚਨ ਨੂੰ ਬਚਨ ਨਾਲ ਜੁੜ ਕੇ ਕਮਾਓਗੇ, ਘੱਟ ਚਾਨਣਾ, ਉਦੋਂ ਹਿਰਦੇ ਚ ਚਾਨਣਾ ਹੋਏਗਾ। ਫਿਰ ਕੀ ਚਾਨਣਾ ਹੋਏਗਾ? ਜਦੋਂ ਆਪਾਂ ਮਹਾਰਾਜ ਜੀ ਦੀ ਹਜ਼ੂਰੀ ਚ ਆ ਗਏ, ਮੱਥਾ ਟੇਕਿਆ, ਅਰਦਾਸ ਕੀਤੀ, ਬੈਠ ਗਏ, ਮਹਾਰਾਜ ਜੀ ਨੇ ਬਾਣੀ ਰਾਹੀਂ ਜਾਂ ਕਥਾ ਰਾਹੀਂ ਕੋਈ ਗੱਲ ਕਹਿ ਦਿੱਤੀ ਵੀ ਆਹ ਗੱਲ, ਆਹ ਕੰਮ ਕਰਨਾ ਭਾਈ ਤੇਰੇ ਲਈ ਠੀਕ ਨਹੀਂ। ਸਾਡੇ ਮਨ ਚ ਸੰਕਲਪ ਚੱਲਦਾ ਸੀ ਕਿਸੇ ਦੀ ਨਿੰਦਿਆ ਕਰਨ ਦਾ, ਕਿਸੇ ਦਾ ਬੁਰਾ ਕਰਨ ਦਾ। ਸ਼ਸ਼ੋ ਪੰਜ ਚ ਮਨ ਪਿਆ ਸੀ, ਕਰਾਂ ਨਾ ਕਰਾਂ। ਤੇ ਮਹਾਰਾਜ ਜੀ ਨੇ ਆਪਣੀ ਬਾਣੀ ਰਾਹੀਂ, ਆਪਣੇ ਕਿਸੇ ਕਥਾ ਕਰਨ ਵਾਲੇ ਸਿੱਖ ਦੇ ਰਾਹੀਂ, ਸੰਕਲਪ ਦੇ ਰਾਹੀਂ ਉਹਦੇ ਆਪਣੇ ਸਿੱਖ ਨੂੰ ਹੀ ਸੰਦੇਸ਼ ਦੇ ਦਿੱਤਾ। ਗੁਰਸਿੱਖਾਂ ਅੰਦਰ ਸਤਿਗੁਰ ਵਰਤੈ, ਚੁਣ ਕੱਢੈ ਲੱਦੋ ਵਾਰੇ। ਮਹਾਰਾਜ ਜੀ ਦਾ ਵਚਨ ਹੈ ਗੁਰਸਿੱਖਾਂ ਚ ਸਤਿਗੁਰੂ ਵਰਤਦੇ ਹੈ। ਇੱਕ ਸਿੱਖ ਦੇ ਵਿੱਚ ਵਰਤ ਕੇ ਦੂਸਰੇ ਦਾ ਭਲਾ ਕਰਦੇ ਹੈ। ਕਈ ਵਾਰ ਮੈਂ ਦੇਖਿਆ ਵੀ ਸਾਨੂੰ ਸਾਡੀ ਕੋਈ ਗਲਤੀ ਹੋਵੇ, ਕੋਈ ਗੁਰੂ ਘਰ ਦੇ ਵਿੱਚ ਉਹਦੇ ਕਰਕੇ ਟੋਕ ਦੇਵੇ, ਤੇ ਅਸੀਂ ਗੁੱਸਾ ਮਨਾ ਲੈਂਦੇ ਹਾਂ, ਓਵਰ ਗੁੱਸਾ।

ਕਾਰਨ ਸਾਡੀ ਹੋਮ ਤੇ ਸੱਟ ਵੱਜਦੀ ਹੈ। ਪਰ ਕਦੇ ਸੋਚਿਆ ਵੀ ਉਹ ਸੱਟ ਜੇ ਮਹਾਰਾਜ ਨੇ ਮਾਰੀ ਹੋਵੇ ਫੇਰ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਮੰਨ ਲਓ ਮੇਰੇ ਅੰਦਰ ਰੋਗ ਬਣ ਰਿਹਾ ਕੋਈ, ਮੇਰੇ ਰੋਗ ਨੂੰ ਮਹਾਰਾਜ ਜੀ ਜਾਣਦੇ ਆ ਨਾ, ਹਉਮੈ ਦਾ ਰੋਗ ਮੰਨ ਲਓ ਬਣ ਰਿਹਾ ਮੇਰੇ ਅੰਦਰ, ਹਵਾ ਭਰ ਰਹੀ ਹੈ

ਕਿਸੇ ਹਿਰਦੇ ਚ ਕਿਸੇ ਸਿੱਖ ਦੇ ਚ ਜਾ ਕੇ ਉੱਥੇ ਸੱਟ ਮਾਰ ਦਿੱਤੀ ਮੇਰੀ ਹਉਮੈ ਤੇ ਮੈਂ ਗੁੱਸੇ ਚ ਆ ਕੇ ਕ੍ਰੋਧ ਚ ਆ ਗਿਆ ਤੇ ਉਸੇ ਸਿੱਖ ਨੂੰ ਬੁਰਾ ਭਲਾ ਕਹਿ ਦਿੱਤਾ। ਸਿੱਖ ਨੂੰ ਥੋੜੂ ਕਿਹਾ, ਮਹਾਰਾਜ ਜੀ ਨੂੰ ਕਿਹਾ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜਾ ਭਲਾ ਕਰਨ ਆਇਆ ਸੀ ਉਹਨੂੰ ਹੀ ਕਿਹਾ ਨਾ, ਹੋਰ ਨੂੰ ਤਾਂ ਕਿਹਾ ਨੀ। ਉਹਦਾ ਬੇਚਾਰਾ ਬਹਾਨਾ ਸੀ, ਉਹਦਾ ਸ਼ਾਇਦ ਆਪ ਵੀ ਬਾਅਦ ਚ ਸੋਚਦਾ ਹੋਏਗਾ ਵੀ ਮੈਨੂੰ ਕਹਿਣ ਦੀ ਲੋੜ ਕੀ ਸੀ, ਪਰ ਪਤਾ ਉਹਨੂੰ ਵੀ ਨਹੀਂ ਚੱਲਦਾ ਵੀ ਮੈਂ ਕਿਹਾ ਕਿਉਂ। ਅਕਸਰ ਸਾਡੇ ਨਾਲ ਐਸਾ ਬਹੁਤ ਕੁਛ ਵਾਪਰ ਜਾਂਦਾ ਜਦੋਂ ਅਸੀਂ ਮਹਾਰਾਜ ਜੀ ਦੇ ਕਿਸੇ ਭੇਦ ਨੂੰ ਕਿਸੇ ਰਹੱਸ ਨੂੰ ਇੱਦਾਂ ਦੇ ਨਹੀਂ ਅਨੁਭਵ ਕਰਦੇ। ਫਿਰ ਮਹਾਰਾਜ ਜੀ ਕਹਿੰਦੇ ਠੀਕ ਹੈ ਭਾਈ, ਹੁਣ ਤੇਰੀ ਮਰਜ਼ੀ, ਅੱਜ ਤੋਂ ਬਾਅਦ ਨਹੀਂ। ਫਿਰ ਉਸ ਤੋਂ ਬਾਅਦ ਚਾਹੇ ਬੰਦਾ ਟੱਟੇ ਖੂਹ ਚ ਡਿੱਗ ਜੇ ਜਾ ਕੇ, ਫਿਰ ਕੋਈ ਬਾਂਹ ਫੜਨ ਵਾਲਾ ਵੀ ਨਹੀਂ ਹੁੰਦਾ। ਇਸ ਕਰਕੇ ਕੰਮ ਸੇ ਕੰਮ ਜਦੋਂ ਕੋਈ ਮਹਾਰਾਜ ਜੀ ਦੇ ਦਰਬਾਰ ਆਏ ਨੂੰ, ਵੈਸੇ ਤਾਂ ਮਹਾਰਾਜ ਜੀ ਦੀ ਕਿਰਪਾ ਵੀ ਸੰਗਤ ਸਿੱਖ ਬਹੁਤ ਆਮ ਲੋਕਾਂ ਨਾਲੋਂ ਸੈਂਸਿਟਿਵ ਹੋ ਕੇ ਚੱਲਦੇ ਹੈ। ਇੱਦਾਂ ਨਹੀਂ, ਅਜੇ ਪੰਜਾਬ ਚ ਤਾਂ ਗੱਲ ਵੱਖਰੀ ਹੈ, ਪਰ ਵਿਦੇਸ਼ਾਂ ਚ ਤਾਂ ਜੇ ਕਿਸੇ ਨੂੰ ਟੋਕਣਗੇ ਵੀ ਬੜੇ ਸੈਂਸਿਟਿਵ ਤਰੀਕੇ ਨਾਲ ਸਮਝਾਉਣਗੇ, ਵੀ ਕਿਸੇ ਸੈਂਸਿਟਿਵ ਤਰੀਕੇ ਨਾਲ ਸਮਝਾਉਣਗੇ, ਪਰ ਫਿਰ ਵੀ ਜੇ ਕਦੇ ਕੋਈ ਗੱਲਬਾਤ ਹੋ ਜਾਏ ਮਹਾਰਾਜ ਦੀ ਹਜ਼ੂਰੀ ਚ ਆਇਆ ਤਾਂ ਫਿਰ ਇੱਕ ਦੋ ਸੈਕਿੰਡ ਮਹਾਰਾਜ ਵਾਲੇ ਪਾਸੇ ਬਿਰਤੀ ਲਿਆ ਕੇ ਦੇਖਿਓ ਵੀ ਕਿਤੇ ਮਹਾਰਾਜ ਜੀ ਨੇ ਤਾਂ ਨਹੀਂ ਝਿੜਕਿਆ ਮੈਨੂੰ। ਤੇ ਜੇ ਮਹਾਰਾਜ ਜੀ ਨੇ ਝਿੜਕਿਆ, ਜੇ ਸਿੱਖ ਰਾਹੀਂ ਝਿੜਕਿਆ, ਉਹਨੂੰ 100 ਵਾਰ ਨਮਸਕਾਰ ਕਰਿਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਹੈ ਗੁਰੂ ਕਾ ਸਿੱਖ ਜਿਹਦੇ ਹਿਰਦੇ ਚ ਆ ਕੇ ਸਤਿਗੁਰੂ ਬੋਲੇ ਹੈ। ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਚ ਵਰਤ ਕੇ, ਕਿਸੇ ਨਾ ਕਿਸੇ ਸਰੂਪ ਦੇ ਵਿੱਚ ਵਰਤ ਕੇ ਸਾਡਾ ਭਲਾ ਕਰ ਜਾਂਦੇ ਹੈ। ਸਾਨੂੰ ਖਿਆਲ ਵੀ ਨਹੀਂ ਹੁੰਦਾ ਵੀ ਉਹ ਕਦੋਂ ਆਏ, ਕਦੋਂ ਵਰਤੇ, ਕਦੋਂ ਭਲਾ ਕਰ ਗਏ, ਕਦੋਂ ਕਲਾ ਵਰਤਾ ਗਏ, ਕਦੋਂ ਸਿੱਖ ਨੂੰ ਕਿੱਡੀ ਵੱਡੀ ਦਾਤ ਦੇ ਗਏ। ਕਈ ਵਾਰ ਕਿਸੇ ਨੂੰ ਕੋਈ ਤੁਰਿਆ ਜਾਂਦਾ ਬੰਦਾ ਜਾਂ ਕਿਤੇ ਆਮ ਕੋਈ ਉਹੀ ਛੋਟੀ ਜਿਹੀ ਸਲਾਹ ਦੇ ਜਾਂਦਾ।

ਕਰ ਲੈਂਦਾ। ਉਹ ਸਲਾਹ ਉਹਦੀ ਗਰੀਬੀ ਕੱਟ ਕੇ ਉਹਨੂੰ ਇੰਨਾ ਉਹ ਤਾਂ ਲੈ ਜਾਂਦੀ ਆ, ਬੰਦੇ ਨੇ ਕਦੇ ਸੋਚਿਆ ਵੀ ਨਹੀਂ ਹੁੰਦਾ। ਕਦੇ ਸੋਚ ਕੇ ਦੇਖੋ, ਕਦੇ ਕਿਸੇ ਆਮ ਬੰਦੇ ਦੀ ਸਲਾਹ ਮੰਨੀ ਆ ਅਸੀਂ? ਨਹੀਂ ਮੰਨੀ। ਕਿਸੇ ਦੀ ਸਲਾਹ ਖਾਨੇ ਪਈ ਹੈ? ਨਹੀਂ ਪੈਂਦੀ। ਤੇ ਕਿਸੇ ਆਮ ਬੰਦੇ ਦੀ ਸਲਾਹ ਨਾਲ ਕੋਈ ਗਰੀਬੀ ਚ ਉੱਠ ਕੇ ਆਸਮਾਨ ਤੱਕ ਕੱਪੜਿਆ? ਕਦੇ ਕਦੇ ਵੀ ਨਹੀਂ। ਤੇ ਫਿਰ ਹੋਇਆ ਕਿ ਮਹਾਰਾਜ ਦੀ ਹੋਈ ਕੋਈ ਕਲਾ ਵਰਤੀ ਹੈ, ਵਾਹਿਗੁਰੂ ਨੇ ਕੋਈ ਮਿਹਰ ਕੀਤੀ, ਮਹਾਰਾਜ ਜੀ ਕਿਸੇ ਚ ਵਰਤ ਕੇ ਭਲਾ ਕਰ ਗਏ, ਬਸ ਤਾਂ ਹੀ ਖਾਨੇ ਚ ਪੈ ਗਈ, ਤਾਂ ਹੀ ਮਨ ਲਈ, ਤਾਂ ਹੀ ਚੜ੍ਹਦੀ ਕਲਾ ਹੋ ਗਈ। ਬੜਿਆਂ ਰੱਬ ਦੇ ਪਿਆਰਿਆਂ ਨਾਲ, ਨਾਮ ਜਪਣ ਵਾਲਿਆਂ ਨਾਲ ਬੜਾ ਕੁਛ ਮਿਲ ਜਾਂਦਾ, ਕਈ ਵਾਰ ਤਾਂ ਪਤਾ ਹੀ ਨਹੀਂ ਚੱਲਦਾ। ਕਈ ਵਾਰ ਕਈ ਕਈ ਸਾਲਾਂ ਬਾਅਦ ਸਮਝ ਆਉਂਦੀ ਹੈ, ਉਹ ਵੀ ਰੱਬ ਦੇ ਪਿਆਰਿਆਂ ਦੀ, ਬਾਣੀ ਪੜ੍ਹਨ ਵਾਲਿਆਂ ਦੀ, ਮਹਾਂਪੁਰਸ਼ਾਂ ਦੀ ਸੰਗਤ ਕਰਨ ਤੋਂ ਬਾਅਦ। ਐਵੇਂ ਮਹਾਰਾਜ ਜੀ ਦੀ ਬਾਣੀ ਨੇ ਸਾਨੂੰ ਵਾਰ ਵਾਰ ਨਹੀਂ ਕਿਹਾ ਵੀ ਰੱਬ ਦੇ ਪਿਆਰਿਆਂ ਦੀ ਧੂੜੀ ਮਹਾਰਾਜ ਮੰਗਦੇ ਆ, ਨਾਮ ਜਪਣ ਵਾਲਿਆਂ ਦੀ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਨਾਮ ਜਪਣ ਵਾਲਿਆਂ ਦੀ ਸੰਗਤ, ਮਹਾਂਪੁਰਸ਼ਾਂ ਦੀ ਸੰਗਤ, ਐਵੇਂ ਥੋੜੋ ਕਿਹਾ ਮਹਾਰਾਜ ਜੀ ਨੇ। ਉਹ ਸੰਗਤ ਸਾਡੀ ਬੁੱਧੀ ਨੂੰ ਉਹ ਗਿਆਨ ਬਖਸ਼ਦੀ ਹੈ ਜਿਹੜਾ ਸਾਨੂੰ ਪਹਿਲਾਂ ਨਹੀਂ ਹੁੰਦਾ। ਕਈ ਵਾਰ ਅਸੀਂ ਮਹਾਰਾਜ ਦੀ ਹਜ਼ੂਰੀ ਚ ਬੈਠੇ ਹੁੰਦੇ ਆ, ਬੈਠਿਆਂ ਬੈਠਿਆਂ ਅਚਾਨਚੱਕ ਕੋਈ ਮੈਸੇਜ ਆਉਂਦਾ ਮਹਾਰਾਜ ਜੀ ਵੱਲੋਂ, ਤੇ ਕੋਈ ਹੁਕਮ ਆਉਂਦਾ ਮਨ ਦਾ ਫੁਰਨਾ ਬਣ ਕੇ, ਤੇ ਅਸੀਂ ਉਹਨੂੰ ਸੁਣ ਲੈਂਦੇ ਹਾਂ। ਸੁਣਦੇ ਨਹੀਂ ਅਸੀਂ, ਵਾਸਤਵ ਚ ਸੁਣਾਉਂਦੇ ਹੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਜਦੋਂ ਭਲਾ ਕਰਨਾ ਹੁੰਦਾ ਫਿਰ ਆਪੇ ਫੁਰਨਾ, ਹਜ਼ਾਰਾਂ ਫੁਰਨੇ ਆਉਂਦੇ ਆ ਮਨ ਚ, ਦਿਨ ਰਾਤ ਆਉਂਦੇ ਆ, ਹਜ਼ਾਰਾਂ ਖਿਆਲ ਆਉਂਦੇ ਆ। ਨਾ ਅਸੀਂ ਸਾਰੇ ਖਿਆਲਾਂ ਨੂੰ ਚੰਗੀ ਤਰ੍ਹਾਂ ਸੁਣਦੇ ਆ, ਨਾ ਮੰਨਦੇ ਆ। ਪਰ ਜਿਹੜਾ ਖਿਆਲ ਮਾਲਕ ਨੇ ਮਨਾਉਣਾ ਹੁੰਦਾ, ਉਹਨੂੰ ਸੁਣਾ ਵੀ ਦਿੰਦੇ ਆ, ਉਹਨੂੰ ਮਨਾ ਵੀ ਦਿੰਦੇ ਆ, ਤੇ ਉਹਦੇ ਰਾਹੀਂ ਸਾਡਾ ਭਲਾ ਵੀ ਕਰ ਦਿੰਦੇ ਆ। ਕਈ ਬੰਦੇ 20-20 ਸਾਲ ਤੋਂ ਗੁਰੂ ਦੀ ਸੰਗਤ ਚ ਆਉਂਦੇ ਹੁੰਦੇ ਆ, ਬੜੇ ਪ੍ਰਚਾਰਕਾਂ ਨੇ ਜ਼ੋਰ ਲਾਇਆ ਹੁੰਦਾ ਬਾਣੀ ਪੜੋ, ਅੰਮ੍ਰਿਤ ਛਕ ਲੋ, ਪਰ ਨਹੀਂ ਛਕਦੇ। ਕਈ ਵਾਰ ਉਦਾਂ ਹੀ ਮਹਾਰਾਜ ਦੀ ਹਜ਼ੂਰੀ ਚ ਬੈਠੇ ਹੁੰਦੇ ਆ, ਕਿਤੇ ਸਤਿਗੁਰੂ ਦੀ ਕਿਰਪਾ ਦ੍ਰਿਸ਼ਟੀ ਪੈ ਜਾਂਦੀ ਹੈ, ਫਿਰ ਉਹ ਕਾਲੇ ਪੈ ਜਾਂਦੇ ਆ ਵੀ ਅੰਮ੍ਰਿਤ ਕਦੋਂ ਛਕੀਏ। ਇਹ ਸਾਰੀ ਮਹਾਰਾਜ ਸਾਹਿਬ ਜੀ ਦੀ ਕਲਾ ਵਰਤਦੀ ਹੈ,

ਗਿਆਨੀਆਂ ਮਹਾਂਪੁਰਸ਼ਾਂ ਨੂੰ ਜਿਨ੍ਹਾਂ ਨੇ ਕਮਾਈਆਂ ਕੀਤੀਆਂ ਨੇ ਐਵੇਂ ਨਾ ਜਾਣੀਏ। ਜਿੱਥੇ ਮਰਜ਼ੀ ਮਹਾਰਾਜ ਜੀ ਦਾ ਨਾਮ ਲੈ ਕੇ ਝੰਡਾ ਗੱਢ ਕੇ ਬਹਿ ਜਿਓ, ਝੰਡਾ ਗੱਢਣ ਦੀ ਵੀ ਲੋੜ ਨਹੀਂ। ਮਹਾਰਾਜ ਜੀ ਦਾ ਨਾਮ ਲੈ ਕੇ ਬਹਿ ਜਿਓ,

ਸਾਨੂੰ ਸਾਰਿਆਂ ਨੂੰ ਹੀ ਆਪਣੇ ਆਪਣੇ ਘਰ ਚਲਾਉਣੇ ਔਖੇ ਲੱਗਦੇ ਆ, ਪਰ ਕਦੇ ਮਹਾਰਾਜ ਜੀ ਦੇ ਘਰ ਸੁਣਿਆ ਵੀ ਕਦੇ ਕਮੀ ਆਈ ਹੋਵੇ? ਕਦੇ ਨਹੀਂ ਆਉਂਦੀ। ਕਿਉਂ ਨਹੀਂ ਆਉਂਦੀ? ਕਿਉਂਕਿ ਮਹਾਰਾਜ ਦਾ ਘਰ ਹੈ, ਆਖੋ ਸਤਨਾਮ। ਇੱਥੇ ਮਹਾਰਾਜ ਜੀ ਦੀ ਜਾਰਾ ਕਲਾ ਵਰਤਦੀ ਹੈ, ਪ੍ਰਤੱਖ ਕਲਾ ਵਰਤਦੀ ਹੈ। ਲੁੱਟਣ ਵਾਲੇ ਲੁੱਟੀ ਵੀ ਜਾਂਦੇ ਹੈ, ਫਿਰ ਵੀ ਕੋਈ ਕਮੀ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ। ਇੱਥੇ ਨਹੀਂ ਆਉਣੀ, ਜਿੱਥੇ ਇੱਥੋਂ ਲੁੱਟ ਮਚਾਈ ਜਾਂਦੀ ਹੈ ਉੱਥੇ ਬੇਸ਼ੱਕ ਕੱਖ ਨਾ ਰਹੇ, ਇੱਥੇ ਕਦੇ ਕਮੀ ਨਹੀਂ ਆਉਣੀ ਕਦੇ। ਇਹ ਸੱਚੇ ਪਾਤਸ਼ਾਹ ਦਾ ਘਰ ਹੈ, ਔਰ ਜਿਹੜੇ ਸਿੱਖ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਜਾਣਦੇ ਹੈ, ਉਹ ਕਦੇ ਵੀ ਮਹਾਰਾਜ ਜੀ ਦੇ ਭੈ ਤੋਂ ਬਾਹਰ ਨਹੀਂ ਜਾਂਦੇ। ਹਮੇਸ਼ਾ ਸਤਿਗੁਰੂ ਦੇ ਭੈ ਚ ਰਹਿ ਕੇ ਮਿਲੀਆਂ ਸੇਵਾਵਾਂ ਨਿਭਾਉਂਦੇ ਹੈ। ਸੋ ਮਹਾਰਾਜ ਸਾਹਿਬ ਜੀ ਇੱਥੇ ਬਚਨ ਕਰ ਰਹੇ ਹੈ, ਗੁਰਮਤੀ ਘੱਟ ਚਾਨਣਾ। ਮਹਾਰਾਜ ਜੀ ਆਪਣੀ ਸਿੱਖਿਆ ਦੇ ਕੇ ਬੰਦੇ ਦੇ ਅੰਦਰ ਚਾਨਣਾ ਕਰ ਦਿੰਦੇ ਹੈ, ਅੰਦਰ ਪ੍ਰਕਾਸ਼ ਕਰ ਦਿੰਦੇ ਹੈ। ਕਿੱਦਾਂ? ਅਨੇਕਾਂ ਤਰੀਕਿਆਂ ਦੇ ਨਾਲ। ਆ ਤਾਂ ਚਾਰ ਪੰਜ ਗੱਲਾਂ ਕੀਤੀਆਂ ਨਾ ਆਪਾਂ, ਦੁਨਿਆਵੀ ਗੱਲਾਂ ਕੀਤੀਆਂ ਨੇ। ਕਈ ਅਭਿਆਸੀ ਜਿਹੜੇ ਹੈ ਉਹ ਜਦੋਂ ਉਹਨਾਂ ਨੂੰ ਮਿਲੀਦਾ ਉਹ ਦੱਸਦੇ ਆ ਵੀ ਇੱਕ ਵਾਰ ਨਾਮ ਜਪਦਿਆਂ ਜਪਦਿਆਂ ਇੱਕੋ ਹੀ ਥਾਂ ਅਵਸਥਾ ਰੁਕ ਗਈ। ਨਾ ਅਭਿਆਸ ਚ ਵਾਧਾ ਹੋਵੇ, ਨਾ ਅਵਸਥਾ ਅੱਗੇ ਤੁਰੇ। ਕਹਿੰਦੇ ਮਨ ਬੜਾ ਪਰੇਸ਼ਾਨ, ਬੜਾ ਦੌੜਿਆ ਭੱਜਿਆ, ਹਾਰ ਕੇ ਮਹਾਰਾਜ ਦੀ ਸ਼ਰਨ ਚ ਆ ਕੇ ਅਰਦਾਸ ਕੀਤੀ, ਮਹਾਰਾਜ ਕਿਰਪਾ ਕਰੋ, ਕੋਈ ਗਲਤੀ ਹੋ ਗਈ ਮਾਫ ਕਰ ਦਿਓ, ਭੁੱਲ ਚੁੱਕ ਹੋ ਗਈ ਹੈ ਖਿਮਾ ਕਰ ਦਿਓ ਸਤਿਗੁਰੂ ਜੀਓ। ਕਹਿੰਦੇ ਜਿਉਂ ਹੀ ਅਰਦਾਸ ਕੀਤੀ ਮਹਾਰਾਜ ਜੀ ਦੀ ਹਜ਼ੂਰੀ ਚ, ਥੋੜੇ ਜਿਹੇ ਦਿਨਾਂ ਬਾਅਦ ਕਿਤੇ ਕੀਰਤਨ ਹੁੰਦਾ ਸੀ, ਕਹਿੰਦੇ ਇੱਕ ਪੰਗਤੀ ਆਈ ਚੱਲਦੇ ਕੀਰਤਨ ਦੇ ਵਿੱਚ। ਕਹਿੰਦੇ ਜਿਉਂ ਹੀ ਪੰਗਤੀ ਸੁਣੀ, ਪੰਗਤੀ ਚ ਧਿਆਨ ਗਿਆ, ਪੰਗਤੀ ਦਾ ਨਾਲੇ ਅਰਥ ਸਮਝ ਆ ਗਿਆ, ਨਾਲੇ ਅਗਲੀ ਅਵਸਥਾ ਅੱਗੇ ਤੁਰ ਪਈ। ਸੋ ਇੱਦਾਂ ਮਹਾਰਾਜ ਸਾਹਿਬ ਜੀ ਬੜਿਆਂ ਨੂੰ ਕਲਾ ਵਰਤਾਉਂਦੇ ਆ। ਬੜੇ ਵਿਦਵਾਨ ਜਿਹੜੇ ਗ੍ਰੰਥ ਲਿਖਦੇ ਆ, ਕਿਤਾਬਾਂ ਲਿਖਦੇ ਆ, ਉਹਨਾਂ ਨਾਲ ਵੀ ਵਾਹ ਪੈਂਦਾ। ਉਹ ਕਹਿੰਦੇ ਕਈ ਵਾਰ ਕੋਈ ਇਹੋ ਜਿਹੀ ਗੱਲ ਦਿਮਾਗ ਚ ਫਸ ਜਾਣੀ ਵੀ ਸਮਝ ਨਾ ਆਉਣੀ, ਕਈ ਕਈ ਦਿਨ ਉੱਥੇ ਕੰਮ ਰੁਕਿਆ ਪਿਆ ਰਹਿਣਾ, ਕਿਉਂਕਿ ਜਿੰਨੀ ਦੇਰ ਗੱਲ ਸਮਝ ਨਹੀਂ ਆਈ, ਵਿਸ਼ਾ ਸਪਸ਼ਟ ਨਹੀਂ ਹੋਇਆ, ਬੰਦਾ ਅੱਗੇ ਲਿਖੇਗਾ ਕੀ? ਕਹਿੰਦੇ ਮਹਾਰਾਜ ਦੀ ਹਜ਼ੂਰੀ ਚ ਬਹਿਣਾ, ਅਰਦਾਸ ਕਰਨੀ, ਸਹਿਜ ਪਾਠ ਕਰਨਾ। ਕਹਿੰਦੇ ਸਹਿਜ ਪਾਠ ਕਰਦਿਆਂ ਕਰਦਿਆਂ ਜਿਵੇਂ ਵਟਸਐਪ ਤੇ ਮੈਸੇਜ ਆਉਂਦਾ, ਇੱਦਾਂ ਕੋਈ ਦਿਮਾਗ ਚ ਮੈਸੇਜ ਵੱਜਣਾ ਕਿ ਇਕਦਮ ਜਿਹੜੀ ਕਈਆਂ ਦਿਨਾਂ ਦੀ ਗੱਲ ਘੁੰਮ ਰਹੀ ਸੀ, ਕਿਤਾਬਾਂ ਵੀ ਟੀਕੇ ਵੀ ਪਤਾ ਨਹੀਂ ਕਿੰਨਾ ਕੁਛ ਪੜ੍ਹ ਪੜ੍ਹ ਥੱਕ ਗਏ ਸੀ, ਉਹ ਗੰਢ ਜਿਹੜੀ ਖੁੱਲ ਨਹੀਂ ਸੀ ਰਹੀ, ਉਹ ਇੱਕ ਸੈਕਿੰਡ ਦੇ ਵਿੱਚ ਖੁੱਲ ਗਈ ਉਹ ਗੱਲ। ਕਹਿੰਦੇ ਫੇਰ ਕਈ ਵਾਰ ਤਾਂ ਕਹਿੰਦੇ ਸਹਿਜ ਪਾਠ ਕਰਦੇ ਕਰਦੇ ਉੱਥੇ ਰੁਕ ਕੇ ਨਾਲ ਦੀ ਨਾਲ ਪੈਨ ਕਾਪੀ ਚੱਕ ਕੇ ਪੁਆਇੰਟ ਨੋਟ ਕਰਨਾ। ਸੋ ਇਹੋ ਜਿਹੀਆਂ ਦਾਤਾਂ ਜਿਹੜੀਆਂ ਨੇ ਮਹਾਰਾਜ ਬੁੱਧੀ ਚ ਚਾਨਣਾ, ਇੱਦਾਂ ਆਪਣੇ ਮੈਸੇਜਾਂ ਰਾਹੀਂ, ਆਪਣੇ ਗਿਆਨ ਰਾਹੀਂ। ਹੋਰ ਵੀ ਬੜੇ ਤਰੀਕੇ ਨੇ, ਹੁਣ ਸਮਾਂ ਨਹੀਂ ਹੈ। ਅੱਗੇ ਤੋਂ ਅੱਗੇ ਜੈਸੀ ਜੈਸੀ ਕਿਸੇ ਦੀ ਅਵਸਥਾ, ਵੈਸਾ ਵੈਸਾ ਸਤਿਗੁਰੂ ਦਾ ਪ੍ਰਕਾਸ਼ ਸਿੱਖ ਦੀ ਬੁੱਧੀ ਦੇ ਵਿੱਚ, ਸਤਿਗੁਰੂ ਦੇ ਬਚਨਾਂ ਰਾਹੀਂ, ਸਤਿਗੁਰੂ ਦੀ ਕਿਰਪਾ ਦੇ ਰਾਹੀਂ ਹੁੰਦਾ। ਗੁਰਮਤੀ ਘੱਟ ਚਾਨਣਾ, ਮਹਾਰਾਜ ਕਹਿੰਦੇ ਗੁਰੂ ਦੀ ਮਤ ਨਾਲ, ਗੁਰੂ ਦੀ ਬਖਸ਼ਿਸ਼ ਨਾਲ, ਕਿਰਪਾ ਨਾਲ, ਉਹ ਕਿਵੇਂ ਵੀ ਹੋਵੇ, ਸੰਕਲਪ ਰੂਪ ਚ ਹੋਵੇ, ਬਾਣੀ ਰੂਪ ਚ ਹੋਵੇ, ਕਿਸੇ ਸਿੱਖ ਦੇ ਰਾਹੀਂ ਹੋਵੇ, ਕਹਿੰਦੇ ਸਿੱਖ ਦੇ ਹਿਰਦੇ ਚ ਚਾਨਣਾ ਹੋ ਜਾਂਦਾ। ਨਾਮ ਅੰਤ ਉਦਾਸਾ, ਔਰ ਨਾਮ
ਹਿਰਦੇ ਦੇ ਵਿੱਚ ਵਸ ਜਾਂਦਾ ਔਰ ਹਿਰਦਾ ਅੰਤ ਨੂੰ ਪਦਾਰਥਾਂ ਤੋਂ ਉਦਾਸ ਹੋ ਜਾਂਦਾ। ਜਿਨ੍ਹਾਂ ਪਦਾਰਥਾਂ ਚ ਹਰ ਵੇਲੇ ਭੱਜਿਆ ਰਹਿੰਦਾ ਸੀ ਉਹਨਾਂ ਤੋਂ ਨਿਰਲੇਪ ਹੋ ਜਾਂਦਾ, ਉਹਨਾਂ ਦੀ ਦੌੜ ਉਹਨਾਂ ਦੀ ਭੱਜ ਜਿਹੜੀ ਹੈ ਉਹ ਗੁਰਸਿੱਖ ਦੇ ਅੰਦਰੋਂ ਸ਼ਾਂਤ ਹੋ ਜਾਂਦੀ ਹੈ। ਜਿਸ ਦੌੜ ਭੱਜ ਨੂੰ ਸ਼ਾਂਤ ਕਰਨ ਲਈ ਅਸੀਂ ਪੂਰਾ ਜ਼ੋਰ ਲਾ ਦਿੰਦੇ ਹਾਂ ਪਰ ਉਹ ਸ਼ਾਂਤ ਨਹੀਂ ਹੁੰਦੀ। ਮਹਾਰਾਜ ਜੀ ਕਹਿੰਦੇ ਜਦੋਂ ਮਹਾਰਾਜ ਕਿਰਪਾ ਕਰਦੇ ਆ ਬਸ ਇੱਕ ਸੰਕਲਪ ਫੁਰਦੇ ਆ ਮਨ ਦੇ ਅੰਦਰ, ਐਸਾ ਗਿਆਨ ਮਨ ਚ ਵਰਤਾਉਂਦੇ ਆ, ਇਹੋ ਜਿਹਾ ਪ੍ਰਕਾਸ਼ ਕਰਦੇ ਆ, ਉਹ ਜਿੰਨੀ ਭਟਕਣ ਸੀ ਮਨ ਦੀ ਸਭ ਕੱਢ ਕੇ ਪਰੇ ਮਾਰਦੇ ਆ, ਮਨ ਨੂੰ ਨਿਰਲੇਪਤਾ ਦੇ ਵਿੱਚ ਲੈ ਜਾਂਦੇ ਆ। ਉਦਾਸਾ ਮਤਲਬ ਕਿ ਆਸਾ ਤੋਂ ਰਹਿਤ ਕਰ ਦਿੰਦੇ ਆ, ਆਸਾ ਖਤਮ ਕਰ ਦਿੰਦੇ ਆ ਮਨ ਚੋਂ ਹਰ ਇੱਕ ਤਰ੍ਹਾਂ ਦੀ, ਮਨ ਨੂੰ ਸ਼ਾਂਤੀ, ਮਨ ਨੂੰ ਟਿਕਾ, ਮਨ ਨੂੰ ਇਕਾਗਰਤਾ ਮਹਾਰਾਜ ਜੀ ਬਖਸ਼ ਦਿੰਦੇ।

ਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਹੈ ਕਰਨਾਉ ਨਿਧਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ

ਜਨਾਨ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ।

ਸ਼੍ਰੀ ਤਿਆਵਨ ਕਾ ਸਦਕਾ ਸਰਬ ਸੁਖੋ ਵੈ ਜਾਂ ਖਾਲਸਾ ਜੀ ਸਾਹਿਬ ਤਾ ਤਰ ਸ਼ਹਿ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ।

ਜਨਾ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ। ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਨੇ ਅਪਾਰ ਮਿਰਾਮ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ, ਸਜ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਗਾਇਨ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਤਿਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ੀ ਨੇ, ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਾਂ 'ਚ ਵਸਾ ਕੇ ਕਰਤਾਰ ਕਰਨਾਈ ਸੰਗਤ ਦੀ ਹਾਜ਼ਰੀ ਤੇ ਲਪੇਟਾ ਕੇ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਾਨ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ, ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਜੇਲਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ, ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਅੱਗੇ ਬਖਸ਼ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਈ ਸ੍ਰੀ ਮੁੱਖ ਵਾਕ ਪ੍ਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ।

ਹਰ ਪਾਈਐ ਸਤਿਗੁਰ ਮਾਝਾ, ਹਾਂ ਬਲਿਹਾਰੀ ਸਤਿਗੁਰ ਆਪਣੇ, ਜਿਨ ਗੁਪਤ ਨਾਮ ਪ੍ਰਗਾਜਾ। ਦਰਸ਼ਨ ਸਾਧ ਮਿਲਿਓ ਬਟ ਭਾਗੀ, ਸਭ

0: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਤਵਨਾ ਚ ਹਾਜ਼ਰੀ ਪ੍ਰੇਮ ਗੁਰੂ ਸਾਹਿਬ ਜੀ ਕਿਰਪਾ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰਸਿੱਖੀ ਜੀ ਬਨਾਮ ਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਤਨਾਮ, ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ, ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਆਗਾ।

ਨਿਕਟ ਨਾ ਜਾਈਓ ਦੂਤ। ਸਲੋਕ ਮਹੱਲਾ ਪੰਜਵਾਂ। ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠਨੀਤ। ਹਰ ਕੀਰਤਨ ਕਾ ਆਹਾਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਹ ਗੌੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਹੋ ਸੋਹਿਲਾ, ਸਿਵਰਿਓ ਸਿਰਜਣ ਹਾਰੋ। ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ, ਹਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀਅੜੇ ਸੰਭਾਲਿਅਨ, ਦੇਖੇਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਹੋ ਤੇਲ। ਦੇਹੋ ਸੱਜਣ ਸਿਸੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹ ਪਹੁੰਚਾ, ਸਦੜੇ ਨਿਤ ਪਵਨ। ਸਦਣ ਹਾਰਾ ਸਿਮਰਿਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੈ ਕਰ ਛੈ ਗੁਰ ਛੈ ਉਪਦੇਸ਼। ਗੁਰ ਗੁਰ ਇੱਕ ਹੋਏ ਸਨੇਕ, ਬਾਬਾ ਜੈ ਕਰ ਕਰਤੇ ਕਿਰਤ ਹੋਏ। ਸੋ ਕਰ ਰਾਖ ਉਡਾਈ ਤੋਏ ਰਹਾਓ। ਵਿਸਵੇ ਚਸੀਆਂ ਕੜੀਆਂ ਪਹਿਰਾ, ਤਿੱਤੀ ਵਾਰੀ ਮਾਹੋ ਹੋਵਾ। ਸੂਰਜ ਕੋ ਰੁਤਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪੌਣ ਚੌਰੋ ਕਰੇ। ਸਗਲ ਬੰਦਰਾਏ ਫੁਲੰਤ ਜੋਤੀ,

ਆਗੇ ਬਸਨ ਸਹੇਲਾ ਔਦ ਗਟੇ ਦਿਰਸ ਰਹਿਣਾ ਰੇ ਮਨ ਗੁਰ ਮਿਲ ਕਾਜ ਸਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਹੋ ਬ੍ਰਹਮ ਗਿਆਨੀ ਜਿਸਹਿ ਜਗਾਏ ਪਿਆਵੇ ਇਹੋ ਰਸ ਅਖਤ ਕਥਾ ਤਿਨ ਜਾਨੀ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ

ਪਰਬਖਸ਼ਾਂਗੀਤੀ ਅੰਮ੍ਰਿਤ ਲੈ ਕੇ ਸੁੰਦਰ ਸਿੰਘਾਸਨ ਤੇ ਸਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ। ਇਸ ਵੇਲੇ ਆਪ ਜੀ ਦੀ ਹਜ਼ੂਰ ਸੰਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾਸ ਨੇ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦੇ ਹਨ। ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ, ਸੁਖਾਸਨ ਤਿਆਰ ਹਨ। ਆਪ ਚੱਲ ਕੇ ਵਿਰਾਜ ਮਨ ਸੰਗਤਾਂ ਨੂੰ ਖੁਸ਼ੀਆਂ ਬਖਸ਼ਮਨ ਫਿਰ ਜਾਗਰਤਾ ਵਿਸ਼ ਖੇਤਰ ਸੰਧਾਰੇ ਬਖਸ਼ਣੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਚੰਡੀ ਦੀ ਵੇਟ ਕਰ ਲਓ, ਮੈਂ ਲੰਗਰ ਦਾ ਮੈਨੂੰ ਪਤਾ ਹੀ ਨਹੀਂ ਹੈਗਾ ਕੁਛ ਵੀ, ਮੈਂ ਕੱਲ੍ਹ ਚੰਡੀ ਨੂੰ ਕਹਿ ਦਾਂਗਾ। ਚੰਡੀ ਨੂੰ ਫਾਇਰ ਕਰ ਦਿੰਦਾ।

0: ਤੁਹਾਨੂੰ ਸਮਝਣ ਨੂੰ ਚੰਨੀ ਨੂੰ 20 ਸਾਲ ਹੋ ਗਏ ਨਹੀਂ ਸਮਝ ਲੱਗੀ ਮੈਨੂੰ ਸਮਝ ਲੱਗੇ ਕੀ ਹੋ ਸੁਣੋ ਜਿਹੜੇ ਉਹ ਸਪੀਕਰ ਨੇ ਨਾ ਸਾਰੇ ਬਿਲਕੁਲ ਸੈੱਟ ਨੇ ਤੁਸੀਂ ਤਾਂ ਬਹਿੰਦਰ ਆਨੰਦ ਆ ਰਿਹਾ ਪੂਰਾ ਰਾਈਟ ਆਨੰਦ ਆ ਰਿਹਾ ਨਾ ਜਿਹੜਾ ਹੁਣ ਇੱਥੇ ਬੈਠਾ ਨਾ ਜਿਹੜਾ ਵਾਜਾ ਵਜਾ ਰਿਹਾ ਕੀਰਤਨ ਕਰ ਰਿਹਾ ਉਹਨੂੰ ਆਪਣੀ ਆਵਾਜ਼ ਨਹੀਂ ਸੁਣ ਰਹੀ ਯਾਰ
1: ਤੁਸੀਂ ਹੁਣ ਸਪੀਕਰ ਤੋਂ ਸੁਣਾ ਰਹੇ ਹੋ ਠੀਕ ਹੈ ਤੁਸੀਂ ਲਾਓ ਸਪੀਕਰਾਂ ਦੀ ਆਵਾਜ਼ ਤੁਹਾਨੂੰ ਬੈਠੇ ਨੂੰ ਆ ਰਹੀ ਹੈ ਨਾ ਇੱਥੇ
0: ਨਹੀਂ ਆਉਂਦੀ ਨਾ ਜਦੋਂ ਕੀਰਤਨ ਕਰਦੇ ਨਹੀਂ ਆਉਂਦੀ ਉਹਨੂੰ ਇਹਨਾਂ ਦੋਨਾਂ ਦੀ ਆਵਾਜ਼ ਆਉਂਦੀ ਹੈ ਜਿਹੜੇ ਇਹ ਨਾ ਥੋੜ੍ਹੇ ਉਹਦੀ ਆਵਾਜ਼ ਆਉਂਦੀ ਵੀ ਤੁਹਾਨੂੰ ਉਹ ਦੋਸਤੋਂ ਨਹੀਂ ਆ ਰਹੀ ਆਵਾਜ਼ ਜ਼ਿਆਦਾ ਇਹਦੀ ਆਵਾਜ਼ ਆ ਰਹੀ ਇਹ ਆਵਾਜ਼ ਚੁੱਕੋ ਜਦੋਂ ਪਰੇ ਕਰ ਇਹ ਆਵਾਜ਼ਾਂ ਪਰੇ ਕਰੋ

0: ਵਾਹਿਗੁਰੂ ਵਾਹਿਗੁਰੂ
1: ਜਦੋਂ ਤੁਸੀਂ ਬੋਲਦੇ ਹੋ ਨਾ ਤੁਹਾਨੂੰ ਉਹਦੀ ਆਵਾਜ਼ ਨਹੀਂ ਸੁਣਦੀ ਤੁਹਾਨੂੰ ਉਹ ਇਹ ਇੱਕ ਸੁਣਦੀ ਮੈਨੂੰ ਤਾਂ ਸੁਣਦੀ ਪਈ ਹੈ ਪਰ ਉਹ ਤੁਸੀਂ ਹੁਣ ਤੁਸੀਂ ਸਮਝ ਨਹੀਂ ਪਾਓਗੇ ਨਾ ਤੁਸੀਂ ਇਹਨੂੰ ਉੱਥੇ ਲੈ ਕੇ ਜਾਓ ਮੀਟਰ ਨੂੰ ਉੱਥੇ 80 ਦੀ 80-85 ਆਏਗਾ ਅਤੇ ਇੱਥੇ ਆਓਗੇ ਤਾਂ ਇੱਥੇ 70 'ਤੇ ਆ ਰਿਹਾ

ਗੁਰੂ ਜੀ ਕੀ ਫਤਿਹ। ਜੈਤ ਸ੍ਰੀ ਮਹੱਲਾ ਪੰਜਵਾਂ। ਸ਼ੰਤ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਦਰਸ਼ਨ ਪਿਆਸੀ ਦਿਨ ਸਰਾਤ ਚਿਤ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਉੜੀ ਸੁਖਮਨੀ ਮਹੱਲਾ ਪੰਜਵਾਂ।

ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਰਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ।

ਬੰਦੇ ਕਬੂ ਨਾ ਵਿਖਿਆ ਠਰੈ। ਜਲ ਧੋਵੇ ਬਹੁ ਦੇ ਅਨੀਤ, ਸੁਧ ਕਾਵੇ ਕਾਛੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ, ਨਾਨਕ ਨਾਮ ਬਦਰੇ ਪਤਤ ਬਹਮੂਚ। ਬਹੁਤ ਸਿਆਣਪ ਜਮਕਾ ਭਾਉ ਵਿਆਪੈ, ਅਨਕ ਯਤਨ ਕਰ ਤ੍ਰਿਸ਼ਨਾ ਧਰਾਪੈ, ਭੇਖ ਅਨੇਕ ਅਗਨ ਨਹੀਂ ਬੁੱਝੈ, ਕੋਟ ਪਾਪ ਦੁਰਗੈ ਨਹੀਂ ਸੱਜੈ, ਛੂਟ ਸਨਾਹੀ ਊਬ ਪਿਆਲ, ਮੋਹ ਵਿਆਪੇ ਮਾਇਆ ਜਾਲ, ਅਵਰ ਕਰਤੂਤ ਸਗਰੀ ਜਮ ਡਾਨੈ, ਗੋਬਿੰਦ ਭਜਨ ਮਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਬ ਦੁਖ ਜਾਏ, ਨਾਨਕ ਬੁੱਲੈ ਸਹਿ ਸੁਭਾਏ, ਚਾਰ ਪਦਾਰਥ ਜੇ ਕੋ ਮੰਗੈ, ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁਖ ਮਿਟਾਵੈ, ਹਰ ਹਰ ਨਾਮ ਹਿਰਦੈ ਸਤਗਾਵੈ।

ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਕਾ ਮਿਟੇ ਅਭਿਮਾਨ ਆਪਸ ਕਹੋ ਜੋ ਜਾਣੇ ਨੀਚਾ ਸਉ ਗਨੀਏ ਸਭ ਤੇ ਉੱਚਾ ਜਾਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਦਿਨ ਘਟ ਘਟ ਜੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸ੍ਰਿਠ ਸਾਜਨਾ।

ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮੇਂ ਜਾਨੋ ਆਪੇ ਆਪਨ ਸੰਗ ਆਪ ਪ੍ਰਭਰਾਤੇ ਤੁਮਰੀ ਉਸਤਵ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊ ਤਵ ਕਿਰਿਆ ਸਾ ਸਭ ਦੁਰਮਤ ਮਲਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਦਰਸਨ ਮਖਾਨੀ ਸਗਲ ਥਾਨ ਤੇ ਉਹ ਉਤਮ ਥਾਨ ਨਾਨਕ ਜਿਹ ਘਟ ਵਸੈ ਹਰ ਨਾਮ ਸਲੋਕ ਨਿਰਗੁਣੀ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਧ ਬਿਰਧ ਪਿਆਉ ਪਰ ਸਾਗ ਸੈਨ ਮੁਖ ਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਆਹੋ ਤੋ ਨਾਨਕ ਸੀਜੈ ਜੇ ਪ੍ਰਸਾਦ ਧਰ ਪ੍ਰ ਸੁਖ ਬਸੈ ਸੁਤ ਭਰਾਤ ਮੀਤ ਬਨਤਾ ਸੰਘਸੈ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਗਲ ਸਮੱਗਰੀ ਸੰਸਾਦ ਬਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਘ

ਜੋ ਠਾਕੁਰ ਸ ਸਦਾ ਹਜੂਰੇ ਤਾਗੋ ਅੰਧਾ ਜਾਨ ਦੂਰੇ। ਜਾ ਕੀ ਟਹਿਲ ਪਾਵੇ ਦੁਰਗੇ ਮਾਨ ਤਿਸੇ ਵਿਸਾਰੇ ਮੁਗਧ ਅਜਾਨ ਸਦਾ ਸਦਾ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ। ਰਤਨ ਤਿਆ ਕੌਡੀ ਸੰਗ ਰਚੈ ਸਾਹ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ।

ਆਹੀ ਤਾ ਸਿਉ ਪ੍ਰੀਤ ਬਲੂਆ ਕਹਿ ਗ੍ਰਹਿ ਭੀਤਰ ਬਸੇ ਅਣਦ ਗੇਲ ਮਾਇਆ ਰੰਗ ਰਸਾਇ ਦ੍ਰਿੜਗਰ ਮਾਨੇ ਮਨੇ ਪ੍ਰਤੀਤ ਕਾਲ ਆਵੇ ਮੂੜੇ ਜੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋ ਆਹੂ ਜੁਗਤ ਬਿਆਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿਣ ਸਭ ਤੇਰੀ ਰਾਸ ਤੂੰ ਮਾਤ ਪਿਤਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮੱਗਰੀ ਤੁਮਰਾ

ਲਪਟਿਓ ਤੈ ਅੰਧ ਅੰਧਾਰ ਬਟਾਵੂ ਸਿਉ ਜੋ ਲਾਵੇ ਨੇ ਤਾ ਕੋ ਹੱਥ ਨਾ ਆਵੇ ਕਿਹੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਬਲਾਏ ਲਾਈ ਮਿਥਿਆ ਧਨ ਧਨ ਗੁਟਮ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਅਸਥੀ ਆਸਵ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖਸਤਾ ਮਿਥਿਆ ਧਰੋ ਮੋ ਅਭਿਮਾਨ ਮਿਥਿਆ ਆਪ ਸੁਪਰ ਕਰਤੁਕ ਮਹਾਨ ਅਸਥਿਰ ਭਗਤ ਸਾਧ ਕੀ ਸਰਨ ਨਾ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣਹੇ ਮਿਥਿਆ ਸਪਰ ਤਰਪ ਕੋ ਹਿਰੇ ਮਿਥਿਆ ਨੇਤਰ ਪੇਖਤ ਪਰ ਤਿਰਪਾਦ ਮਿਥਿਆ ਰਸਨਾ ਭੋਜਨ ਅਨੁਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਾਰ ਉਪਕਾਰਾ ਮਿਥਿਆ ਬਾਸ ਰੇਤ ਬੇਕਾਰਾ ਬਿਨ ਬੁੱਝੇ ਮਿਥਿਆ ਸਭ ਭਏ ਸਫਲ ਦੇ

ਬਲ ਜਾਉ ਰਹਿ ਤਬਰ ਕਸ਼ਬਰ ਕਮਾਵਤ ਮਨੇ ਪ੍ਰੀਤ ਮੁਖੋ ਗੰਢ ਲਾਵਤ ਜਾਨਣ ਹਰ ਪ੍ਰਭੂ ਪ੍ਰਬੀਨ ਬਾਹਰ ਭੇਖ ਨਾ ਗਾਉ ਭੀਨ ਅਬਰ ਵਿਦੇਸੇ ਆਪ ਨਾ ਕਰੇ ਆਵਤ ਜਾਵਤ ਜਨਮਾ ਮਰਾ ਜਿਸਕੇ ਅੰਦਰ ਵਸੇ ਨਿਰੰਕਾਰ ਤਿਸਕੀ ਸੀਖ ਥਰਾਏ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ

ਦੇਹੀ ਲਿਬਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾ ਕਹਿ ਜੇ ਪ੍ਰਸਾਦ ਤੁਜਗੋ ਨਾ ਪਹੁੰਚੇ ਮਨ ਸਾ ਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਹੀ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਹੇ ਜੇ ਪ੍ਰਸਾਦ ਆ ਭੁੱਖਨ ਬਹਿਰੀਜੈ ਮਨ ਤਿਸ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਵਿਸਾਰੀ ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਨਾਈ ਊਠ ਬੈਠ ਸਾ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ

ਹੋਏ ਨਾਨਕ ਜਾਪ ਜਪੈ ਜਪ ਸੋਏ ਜੇ ਪ੍ਰਸਾਦ ਤੇਰੀ ਪਤ ਰਹੇ ਗੁਰਪ੍ਰਸਾਦ ਨਾਨਕ ਜਿਸ ਗ੍ਰਹਿ ਜੇ ਪ੍ਰਸਾਦ ਸੁਨੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਬਸਨਾ ਜੇ ਪ੍ਰਸਾਦ ਹਸਤ ਕਰ ਚਲੇ ਜੇ ਪ੍ਰਸਾਦ ਸੰਪੂਰਨ ਫਲੇ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿਜ ਸਮਾਵੇ ਐਸਾ ਪ੍ਰਭ ਤਿਆਗ ਅਬਰਕਤ ਅਬਰਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ

ਕਰ ਕਿਰਪਾ ਅੰਤਰ ਉਤਾਰੇ ਫਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਬ ਰੂਪ ਕਾ ਗੁਣ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸਮਿਲੈ ਸਿਲਖਿਆ ਧੁਰ ਕਰਮ ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮਦਾਸ ਆਤਮ ਰਾਮ ਦਿਸ ਨਦਰੀ ਆਇਆ ਦਾ ਦਸੰਦਨ ਭਾਏ ਦਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੇ ਪ੍ਰਵਾਨ ਆਪਣੇ ਦਾਸ ਗੁਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋਚੀ ਫਰੈ ਸਗਲ ਸੰਗ ਆਤਮ ਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ ਤੈਸਾ ਰੁਖ ਤੈਸਾ ਸੋਖ ਸਦਾ ਅਨੰਤ ਹੈ ਨਹੀਂ ਵਿਯੋਗ ਤੈਸਾ ਸਵਰਨ ਤੈਸੀ ਸਮਾਟੀ ਤੈਸਾ ਮਰ ਤੈਸੀ ਬਿਖਾਟੀ ਤੈਸਾ ਮਾਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ ਜੋਬਰਤਾ ਏ ਸਾਈ ਜੁਗਤ ਨਾਨਕੋ ਪੁਰ ਕਹੀਏ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜਿਸ ਜਿਤ ਕਰ ਰਾਖੇ ਤੈਸਾ ਤਿਨ ਨਾਉ ਆਪੇ ਕਰਨ ਗਰਾਮਨ ਜੋਗ ਪ੍ਰਭਾਵੇ ਸੋਈ ਫਨੋਗ ਪਸਰਿਆ ਪੈ ਆਨੰਦ ਰੰਗ ਲਖੇ ਰਾਜਾ ਹੈ ਪਾਰ ਬ੍ਰਹਮ ਕੇ ਰੰਗ ਜੈਸੀ ਮਧ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਬਿਨਾਸ ਸਦਾ ਸਦਾ ਸਦਾ ਦਿਆਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤਤ ਕਰਹੇ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਤ ਅਨੇਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਾਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬਗਾ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾਂਚਨਾ ਭਾਵੇਂ ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ ਕਈ ਕੋਟ ਕਿਰਪਾ ਨਾ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਪਰ ਦੁੱਖ ਨਾ ਕਰੇ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪ੍ਰਦੇਸ਼ ਪਰਮਾਹੇ ਜਿਤ ਜਿਤ ਲਾਭੋ ਤਿਤ ਤਿਤ ਲਗਣਾ ਨਾਨਕ ਕਰਤੇ ਕੀ ਜਾਣੇ ਕਰਤਾ ਰਜਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਥ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਥਰ ਬਿਰਖ ਨ ਬਜਾਏ ਕਈ ਕੋਟ ਪਵਨ ਪਾਣੀ ਵੈ ਸੰਤਰ ਕਈ ਕੋਟ ਦੇਸ਼ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸੇਰੇ ਛਤਰ ਸਗਲ ਸਮੱਗਰੀ ਆਪਣਾ ਸੁਧਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ ਕਈ ਕੋਟ ਰਾਜਸ ਤਾਮਸ ਸਤ ਕਈ ਕੋਟ ਵੇਦ ਪੁਰਾਣ ਸਿਮਰਥਰ ਸ਼ਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਹਰ ਸਵਰਨ ਥੀਵੇ ਕਈ ਕੋਟ ਜਖੇ ਕਿਨਰ ਪਿਸਾਜ ਕਈ ਕੋਟ ਭੂਤ ਪ੍ਰੇ ਸੂਗਰ ਮਿਰਗਾਜ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕਾ ਅਲਪ ਤਰਿਆ ਪ੍ਰਭੂਰ ਕਈ ਕੋਟ ਬਾਤ ਗਾਲ ਪਾਤ ਅਲਕੇ ਵਾਸੀ ਕਈ ਕੋਟ ਨਰਕ ਸਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁਜੂਨੀ ਫਿਰੇ ਕਈ ਕੋਟ ਬੈਠਦੇ ਹੀ ਖਾਏ ਕਈ ਕੋਟ ਘਾਲੇ ਥਕ ਪਾਹੇ ਕਈ ਕੋਟ ਕੀਏ ਧਰਬੰਧ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭਏ ਬੈ ਰਾਗੀ ਰਾਮ ਨਾਮ ਸੰਗ ਤਿਲ ਲਵਲਾਗੀ ਕਈ ਕੋਟ ਪ੍ਰਭ ਗੋ ਖੋ ਜਾਂਦੇ ਆਤਮ ਮੈਂ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਵਿਨਾਸ ਕਈ ਕੋਟ ਮਾਗੇ ਸਤਸੰਗ ਪਾਰ ਬ੍ਰਹਮ ਦਿਨ ਲਾਗਾ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿੰਨੋ ਵਿਸਤਾਰ ਕਈ ਬਾਰ ਬਸਰਿਓ ਬਾਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕਿੰਨੇ ਬਹੁ ਭਾਂਤ ਪ੍ਰਭ ਦੇ ਬ੍ਰਹਮਾਏ ਸਮਾਤਾ ਕਾ ਅੰਤ ਨਾ ਜਾਣੇ ਕੋਈ ਆਪ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋ ਬਤਾਤਮ ਪ੍ਰਗਾਸ ਕਈ ਕੋਟ ਤੱਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਾ ਸਾਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਾ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸੰਭਾਰੇ ਨਾਨਕੋਏ ਪਰਮੇਸ਼ਰ ਕੇ ਪਿਆਰੇ ਸਰੂਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਦਿਸ ਬਲਿਹਾਰ ਨੈ ਜਲ ਥਲ ਮਈਅਲ ਸੋਏ ਅਸ਼ਟਪਦੀ

ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੈ ਰਿਆ ਸਮਾਈ ਪ੍ਰਭਾਵੈ ਮਾਨੁਗਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ ਪ੍ਰਭਾਵ ਅਨੁਸਾਸ ਤੇ ਰਾਖੇ ਪ੍ਰਭਾਵੈ ਤਾਂ ਹਰ ਗੁਣ ਭਾਖੈ ਪ੍ਰਭਾਵੈ ਤਾਂ ਪਤ ਉਧਾਰੇ ਆਪ ਕਰੇ ਆਪਣ ਵਿਚਾਰੇ ਦੁਆ ਸਰਿਆਂਕ ਆਪ ਸਵਾਮੀ ਖੇਲੇ ਵਿਕਸੇ ਅੰਤਰ ਜਾਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਕਹੋ ਮਾਨੁਕ ਤੇ ਕਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸ ਕੇ ਆਦਿ ਹੋਏ ਦਾ ਸਭ ਕੁਛ ਲੈ ਜੋਤ ਸੁਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਨ ਤੇ ਆਪਣੇ ਆਪ ਬਛਾ ਭਰਮੇ ਭੁੱਲਾ ਦੈਤ ਸਤਾਵੇ ਨਮਕ ਮਾਹੇ ਚਾਰ ਗੁੰਡ ਫਿਰ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਤੇ ਜਨਾ ਮਿਲੇ ਕਿਨ ਮੈਂ ਨੀਚ ਕੀਟ ਗਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾ ਕੇ ਦ੍ਰਿਸ਼ਟ ਕਛੂਨਾ ਆਵੇ ਤਿਸ ਤਤਕਾਲ ਦੈਤ ਸਵਰ ਕਟਾਵੇ ਜਾਕੂ ਆਪਣੀ ਕਰੇ ਬਖਸੀਸ ਤਾ ਕਾ ਲੇਖਾ ਨਾ ਕਰੇ ਜਗਦੀਸ਼ ਜੀਉ ਬਿਨ ਸਭ ਦਸਗੀ ਰਾਸ ਘਟੜ ਪੂਰਨ ਬ੍ਰਹਮ ਵਰਗਾਸ ਆਪਣੀ ਬਣਤਾ ਬਨਾਈ ਨਾਨਕ ਜੀਵੈ ਦੇਖ ਬਡਾਈ ਇਸ ਕਾ ਬਲ ਨਾ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋਤ ਭਾਵੇ ਸੋ ਫੁੰਥੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋ ਖਰ ਖਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ ਕਬੂ ਊਬ ਆਕਾਸ਼ ਪਿਆਲ ਕਬੂ ਬੇਤਾ ਪਰਮ ਵਿਚਾਰ ਨਾਨਕਾ ਮਿਲਾਵਣ ਹਾਰ ਕਬੂ ਨਿਰਤ ਕਰੈ ਬਹੁ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹਿ ਬੜ ਰਾਜਾ ਕਬੂ ਭਿਖਾਰੀ ਨਿਚਕਾ ਸਾਜਾ ਕਬੂ ਅਪਕੀਰਤ ਮੈਂ ਆਵੈ ਕਬੂ ਭਲਾ ਭਲਾ ਗਾਵੈ ਜੋ ਪ੍ਰਭ ਰਾਖੈ ਤਬੀਹੀ ਰਹੇ ਗੁਰਪ੍ਰਸਾਦ ਨਾਨਕ ਸਚ ਕਹੈ ਕਬੂ ਹੋਏ ਪੰਡਿਤ ਕਰੇ ਬਖਿਆਨ ਕਬੂ ਮੋਨ ਧਾਰੀ ਲਾਵੈ ਧਿਆਨ ਕਬੂ ਤਾੜ ਤੀਰਥ ਤੀਰਥ ਇਸ਼ਨਾਨ ਕਬੂ ਸਿ ਸਾਧਕ ਮੁਗ ਗਿਆਨ ਕਬੂ ਕੀਟ ਹਾਸਤ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਪ੍ਰਮੀਆ ਨਾਨਕ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤੇ ਮੈਨੂੰ ਚਾਵੇ ਜੋ

ਸਹਿਜ ਘਟੇ ਲੱਕ ਉੜਤਾਵੇ ਤ੍ਰਿਪਤ ਨਾ ਆਵੇ ਮਾਇਆ ਪਾਸ਼ਾ ਪਾਵਿਆਂ ਨੂੰ ਭੋਗ ਵਿਖਿਆ ਕੇ ਕਰੈ ਨੈ ਤ੍ਰਿਪਤਾਵੈ ਖਬ ਖਬ ਮਰੈ ਬਿਨਾ ਸੰਦੋਗ ਨਹੀਂ ਗਉ ਰਾਜੈ ਸੁਪਨ ਮਨੋਰਥ ਬ੍ਰਿਤੇ ਸਭ ਗਾਜੈ ਨਾਮ ਰੰਗ ਸਰਬ ਸੁਖ ਹੋਏ ਵਡਭਾਗੀ ਕਿਸੇ ਪ੍ਰਾਪਤ ਹੋਏ ਕਰਨ ਕਰਾਮ ਆਪੇ ਆਪ ਸਦਾ ਸਦਾ ਦਾਨ ਕਰ ਜਾਪ ਕਰਨ ਕਰਾਮ ਕਰਨੇ ਹਾਰਸ ਕੇ ਆਦਿ ਕਾਂ ਵਿਚਾਰ ਜੈਸੀ ਦ੍ਰਿਸ਼ਟ ਕਰੈ ਤੈਸਾ ਹੋਏ ਆਪੇ ਆਪ ਆਪ ਰਭ ਸੋਏ ਜੋ ਕਿਛ ਕੀਨੋ ਸਪਨੈ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੁੱਝੈ ਦੇਖੈ ਕਰੇ ਵਿਵੇਕ ਆਪੇ ਏਕ ਆਪੇ ਅਨੇਕ।

ਗ੍ਰੰਥਕੋ ਸਦਾ ਵਿਯੋਗ, ਸੰਤ ਗ੍ਰੰਥਾ ਦੋਖ ਮੈਂ ਦੋਖ, ਨਾਨਕ ਸੰਤ ਭਾਵਿਤਾ ਉਸਕਾ ਵੀ ਹੋਏ ਮੋਖ। ਸੰਤ ਗਾ ਦੁਖੀ ਸਦਾ ਪਵਿੱਤਰ, ਸੰਤ ਗਾ ਦੁਖੀ ਕਿਸੇ ਕਾ ਰਹੀ ਮਿੱਤਰ, ਸੰਤ ਕੇ ਦੁਖੀ ਕੋ ਡਾਨ ਲਾਗੈ, ਸੰਤ ਕੇ ਦੁਖੀ ਕੋ ਸਭ ਤਿਆਗੈ, ਸੰਤ ਗਾ ਦੁਖੀ ਮ ਅਹੰਕਾਰੀ, ਸੰਤ ਗਾ ਦੁਖੀ ਸਦਾ ਬੇਕਾਰੀ, ਸੰਤ ਗਾ ਦੁਖੀ ਜਨਮੈ ਮਰੈ, ਸੰਤ ਕੀ ਦੁਖ ਨਾ ਸੁਖ ਤੇ ਠਹਿਰੈ, ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਤ ਭਾਵਿਤਾ ਲੈ ਮਿਲਾਏ, ਸੰਤ ਗਾ ਦੁਖੀ ਅਜ ਬੀਤੇ ਟੁੱਟੈ, ਸੰਤ ਗਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਧਿਆਨ ਪ੍ਰਭਾਈਐ, ਸੰਤ ਗਾ ਦੁਖੀ ਉੱਜੜ ਪਾਈਐ, ਸੰਤ ਗਾ ਦੁਖੀ ਅੰਦਰ ਦੇ ਥੋਥਾ, ਜੋ ਸਾਸ ਬਿਨਾਂ ਮਿਰਤਾ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ, ਆਪਨ ਵੀ ਜਾਪੇ ਹੀ ਖਾਹੇ, ਸੰਤ ਕੇ ਦੁਖੀ ਗਬਰ ਨਾ ਰੱਖਣ ਹਾਰ, ਨਾਨਕ ਸੰਤ ਭਾਵਿਤਾ ਲੈ ਉਭਾਰ, ਸੰਤ ਗਾ ਦੁਖੀ ਇਉਂ ਬਿਲਲਾਏ, ਜਲ ਵੀ ਹੁਣ ਮਛਲੀ ਤੜਫੜਾਏ, ਸੰਤ ਗਾ ਦੁਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਇੰਦਰ ਨਹੀਂ ਧਰਾਪੈ, ਸੰਤ ਗਾ ਦੁਖੀ ਛੁੱਟ ਅਕੇਲਾ, ਜੋ ਬੁਆੜ ਤੇ ਲਖੇਤ ਮਾਹੇ ਦੁਹੇਲਾ, ਸੰਤ ਗਾ ਦੁਖੀ ਧਰਮ ਤੇ ਰਹਿ, ਸੰਤ ਗਾ ਦੁਖੀ ਸਦ ਮਿਥਿਆ ਗਹਿਤ, ਕਿਰਤ ਨਿੰਦਾ ਗਾ ਤੁਰਹੀ ਪਿਆ, ਨਾਨਕ ਜੋਤ ਸੁਭਾਵੈ ਸੋਈ ਥਿਆ, ਸੰਤ ਗਾ ਦੁਖੀ ਬਿਗੜੂ ਬੋਏ ਜਾਏ, ਸੰਤ ਗੇ ਦੁਖੀ ਕੋ ਦਰਗਾਹ ਮਿਲਾ ਸਜਾਏ, ਸੰਤ ਗਾ ਦੁਖੀ ਸਦਾ ਸਹਿਕਾਈਐ, ਸੰਤ ਗਾ ਦੁਖੀ ਨਾ ਮਰੇ ਨਾ ਜੀਵਾਈਐ, ਸੰਤ ਗੇ ਦੁਖੀ ਕੀ ਪੁੱਜੇ ਨਾ ਆਸਾ, ਸੰਤ ਗਾ ਦੁਖੀ ਉੱਠ ਚੱਲੇ ਨਿਰਾਸਾ, ਸੰਤ ਗਾ ਦੁਖ ਨਾ ਪ੍ਰਿਸ਼ਟਾ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਿਆ ਕਿਰਤਨਾ ਮਿੱਟਾ ਕੋਏ, ਨਾਨਕ ਜਾਣੇ ਸੱਚਾ ਸੋਏ, ਸਭ ਗੜ ਦਿਸਗਿਓ ਕਰਨੇ ਹਾਰ, ਸਦਾ ਸਦਾ ਤਿਸਗੋ ਨਮਸਕਾਰ, ਪ੍ਰਭ ਕੀ ਸਤਿਗੁਰੋ ਦਿਨ ਰਾਤ, ਸੇ ਧਿਆਵੋ ਸਾਧ ਗਿਰਾਸ,

ਨਾਨਕ ਤੇਰੇ ਨਿਰਣ ਜਨ ਜਾਣਿਆ। ਗੁਰਪ੍ਰਸਾਦ ਆਪਣੇ ਆਪ ਸੁੱਜੈ ਦਿਸਗੀ ਜਾਨੋ ਤ੍ਰਿਸ਼ਨਾ ਬੁੱਝੈ ਸਾਧ ਸੰਗ ਹਰ ਹਰ ਜਸ ਗਾਇਤ ਸਰਬ ਰੋਗ ਤੇ ਵਰਜਨ ਰਹਿਤ ਅੰਦਿਨ ਕੀਰਤਨ ਕੇਵਲ ਵਖਿਆਨ ਗ੍ਰਸਤ ਮੈਂ ਸੋਈ ਨਿਰਵਾਨ ਏਕ ਉਪਰਜ ਜਨ ਕੀ ਆਸਾ ਦਿਸਗੀ ਕੱਟੀਏ ਜਮਕੀ ਵਾਸਾ ਪਾਲ ਬ੍ਰਹਮ ਕੇ ਜਿਸ ਮਨ ਭੂਖ ਨਾਨਕ ਤਿਸੇ ਨਾ ਲਾਗੇ ਦੁੱਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੇ ਸੋ ਸੰਤ ਸੁਹੇਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੇ ਸੋ ਸੇਵਕ ਉਹ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੋਦਤ ਸੋਦਤ ਸੀਜਿਆ ਗੁਰਪ੍ਰਸਾਦ ਤਾਂ ਸਭ ਪੁੱਜਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸੂਲ ਨਾ ਕਿ ਜਨਮੇ ਨਾ ਕਿਛ ਮਰੇ ਆਪਣ ਚਲਤਾ ਵੀ ਕਰੈ ਆਵਨ ਜਾਮ ਦ੍ਰਿਸ਼ਟਾਨ ਦ੍ਰਿਸ਼ਟਾ ਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਾਜ ਥਾਪ ਥਾਪ ਅਭਿਨਾਸੀ ਨਾਈ ਕਿਸ ਖੰਡ ਧਾਰਨ ਧਾਰਿਓ ਬ੍ਰਹਿਮੰਡ ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਦਰੇ ਤਨ ਬੰਦ ਪ੍ਰਭ ਗੇ ਸੇਵਕ ਸਗਲ ਉਧਾਰਨ ਪ੍ਰਭ ਗੇ ਸੇਵਕ ਦੂਖ ਵਿਸਾਰਨ ਆਪੇ ਮੇਲ ਲਏ ਕਿਰਪਾਰ ਗੁਰ ਕਾ ਸ਼ਬਦ ਭੇ ਨਿਹਾਰ ਨੂੰ ਕੀ ਸੇਵਾ ਸੋਈ ਲਾਗੇ ਜਿਸ ਨੂੰ ਕਿਰਪਾ ਕਰੇ ਬੜ ਭਾਗੇ ਨਾਮ ਜਪਤ ਭਾਵੇਂ ਬਿਸਰਾਮ ਨਾਨ ਤਿਨ ਪ੍ਰਖ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਇਓ ਵੈ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਗਾਨਾ ਜੈਸਾ ਸਾ ਤੈਸਾ

ਹਾਰ ਅਸ਼ਟਪਦੀ ਟੁੱਟੀ ਗਾਂਢਨ ਹਾਰ ਗੋਵਾਲ ਸਰਬ ਜੀਆਂ ਪੇ ਪ੍ਰਤਪਾਲ ਸਗਲ ਕਿੰਚਿਤਾ ਜਿਸਮਨ ਮਾਹੇ ਤਸਤੇ ਬਿਰਥਾ ਕੋਈ ਨਾਹੇ ਰੇ ਮਰ ਮੇਰੇ ਸਦਾ ਹਰ ਜਾਪ ਅਭਿਨਾਸੀ ਬਰਭਿਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੈਸੋ ਪ੍ਰਾਣੀ ਲੋਚਾ ਗੋਏ।

ਗਾਵੇ ਪ੍ਰਭ ਕੀ ਕਲਾ ਬਿਨਾ ਗਏ ਧਾਵੇ। ਜੇ ਕੋ ਹੈ ਭਏ ਦਾਤਾਰ ਤਿਸ ਦੇਨ ਹਾਰਜ ਤਿਸ ਦੇਨ ਹਾਰ ਜਾਨੇ ਗਾਵਾਰ। ਜਿਸ ਗੁਰ ਪ੍ਰਸਾਦ ਟੁੱਟੇ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ। ਜੋ ਮੰਦਰ ਕੋ ਥਾਮੇ ਥੰਮਣ ਤਿਉ ਗੁਰ ਕਾ ਸ਼ਬਦ ਮਰੇ ਥੰਮਣ। ਜੋ ਪਾ ਖਾਣ ਨਾਵ ਚੜ ਤਰੇ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ। ਜੋ ਅੰਧਕਾਰ ਦੀਪਕ ਪ੍ਰਕਾਸ਼ ਗੁਰ ਦਰਸ਼ਨ ਦੇਖ ਮਨ ਹੋਏ ਵਿਕਾਸ। ਜੋ ਮਹਾਂਧਿਆਨ ਮੈਂ ਮਾਰਗ ਪਾਵੇ ਤੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿੰਨ ਸੰਤਨ ਕੀ ਬਾਂਛੋ ਧੂਰ ਨਾਨਕ ਕੀ ਅਰ ਲੋਚਾ ਪੂਰ। ਮਨ ਮੁਰ ਕਾਹੇ ਬਿਰ ਲਾਈਏ ਪ੍ਰਭ ਲਿਖੇ ਗਾ ਲਿਖਿਆ ਪਾਈਏ। ਦੂਖ ਸੁਖ ਪ੍ਰਭ ਦੇਵਨ ਹਾਰ ਬਿਰ ਤਿਆਗ ਤੂੰ ਤਸੇ ਚਿਤਾਰ। ਜੋ ਕਿਛ ਕਰੈ ਸੋਈ ਸੁਖ ਮਾਨ ਭੁੱਲਾ ਕਾਹੇ ਫਿਰੇ ਅਜਾਨ। ਕੌਣ ਬਸਤਾਈ ਤੇਰਾ ਸੰਗ ਲਪਟ ਰਹੇ ਓਰਾ ਸਲੋਭੀ ਪਤੰਗ। ਰਾਮ ਨਾਮ ਜੇ ਫਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ। ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ। ਤਜ ਮਾਨ ਲਿਓ ਮਨ ਮੋਰ ਰਾਮ ਨਾਮ ਹਿਰਦੇ ਮੈਂ ਤੋਰ। ਲਾਦ ਖੇ ਬਸੰਤੇ ਸੰਗ ਚਾਲ ਬਿਰ ਤਿਆਗ ਵਿਖਿਆ ਜੰਚਾਲ। ਧਨ ਧਨ ਗਏ ਸੋ ਕੋਏ ਮੁਕੂਜਲ ਹਰਦਰ ਗਏ ਸੋਏ। ਇਹ ਵਾਪਾਰ ਬਿਰਲਾ ਵਾਪਾਰੇ ਨਾਨਕ ਤਾਗੇ ਸਤਬਲ ਹਾਰੇ। ਚਰਨ ਸਾਧ ਗਏ ਧੋਏ ਧੋਏ ਪੀਓ ਰਬ ਸਾਧੂ ਆਪਣਾ ਜੀਓ। ਸਾਧਗੀ ਧੂਰ ਕਰੋ ਇਸ਼ਨਾਨ ਸਾਧੂ ਪੁਰ ਜਾਈਏ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗਰ ਕੀਰਤਨ ਗਾਈਐ। ਅਨਕ ਬਿਗੰਦੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਹਿ ਚਾਖੈ। ਓੜ ਗਈ ਸੰਤੇ ਸੰਤੇ ਦਰ ਆਇਆ ਸਰਬ ਸੁਖ ਨਾਨਕ ਦੇ ਪਾਇਆ। ਮ੍ਰਿਤਕ ਕੋ ਜੀਵ ਆਲਣਹਾਰ ਭੁੱਖੇ ਕੋ ਦੇਵਤ ਆਧਾਰ। ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲਹਿਣਾ ਪਾਹੇ। ਸਭ ਕੀ ਤਿਸਕਾ ਉਹ ਕਰਨੇ ਯੋਗ ਤਿਸ ਬਿਨ ਦੂਸਰ ਹੋਆ ਨਾ ਹੋ। ਜਬ ਜਨ ਸਦਾ ਸਦਾ ਦਿਨ ਰੈੜੀ ਸਭ ਤੇ ਊਚ ਨਿਰਮਲ ਇਹ ਕਰਨੀ। ਕਰ ਕਿਰਪਾ ਜਿਸਕੋ ਨਾਮ ਦਈਆ ਨਾਨਕ ਸੋਜਨ ਨਿਰਮਲ ਥੀਆ। ਜਾ ਕੇ ਮਨ ਗੁਰ ਕੀ ਪ੍ਰਤੀਤ ਤੇ ਜਨ ਆਵੇ ਹਰ ਪ੍ਰਭ ਚੀਤ। ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕ ਹੋਏ। ਸਚ ਕਰਨੀ ਸਚ ਤਾਂਕੀ ਰੈਤ ਸਚ ਹਿਰਦੇ ਸਦਮੁਖ ਕਹਿਤ। ਸਚੀ ਦ੍ਰਿੜ ਸਾਚਾ ਆਕਾਰ ਸਚ ਵਰਤੇ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋਜਨ ਸਚ ਸਮਾਤਾ। ਸਰੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਗੁਣ ਦੇ ਪ੍ਰਭਿੰਨ ਤਿਸੇ ਬੁਝਾਏ ਨਾਨਕਾ। ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ। ਅਭਿਨਾਸੀ ਪ੍ਰਭਨ ਮੈਂ ਰਾਖ ਵਾਨੁਕੀ ਤੂੰ ਪ੍ਰੀਤ ਤਿਆਗ। ਤਿਸ ਤੇ ਪਰਾਇ ਨਾਹੀਂ ਕਿਛੁ ਹੋਏ ਸਰਬ ਨਿਰੰਤਰ ਇੱਕ ਹੋ ਸੋਏ। ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ। ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ। ਸਾਹ ਤੇਰੇ ਕੀ ਚਰਨੀ ਪਾਵੋ ਨਾਨਕ ਹੈ ਮਨ ਇਹ ਨਰਾਓ। ਮਨਸਾ ਪੂਰਨ ਸਰਨਾ ਜੋਗ ਜੋਗਰ ਪਾਇਆ ਸੋਈ ਹੋ। ਹਰਨ ਭਰਨ ਜਾਕਾ ਨਿੰਦਰ ਫੋਰ। ਹਰਨ ਭਰਨ ਜਾਕਾ ਨਿੱਤਰ ਫੋਰ ਸਗਾ ਮੰਤਰ ਨਾ ਜਾਣੇ ਹੋਰ। ਅੰਦਰੂ ਮੰਗਲ ਸਤ ਜਾ ਕੇ ਸਰਬਦੋਗ ਸੁਣੀਏ ਘਰ ਥਾਂ ਕਹਿ। ਰਾਜ ਮੈਂ ਰਾਜ ਯੋਗ ਮੈਂ ਜੋਗੀ ਤਬ ਮੈਂ ਤਵੀਸਰ ਗ੍ਰਸਤ ਮੈਂ ਭੋਗੀ। ਧਿਆਏ ਧਿਆਏ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ।

ਨਾਮ ਧਿਆਵੇ ਸੇ ਤੇ ਗੁਰ ਮੈਂ ਜਾ ਕੋ ਪਰਮਾਇਆ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਦਿਸ ਗਿਆ ਸਾਂ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰ ਇੱਕ ਰੰਗ ਨਾਨਾ ਵਿਦ ਕਰ ਵਿਦ ਕਿਨੋ ਵਿਸਤਾਰ ਪਰਭਰਾਸੀ ਏਕ ਅੰਕਾਰ ਨਾਨਾ ਚਲਦ ਕਰੇ ਖਿਰ ਮਾਏ ਪੂਰੇ ਪੂਰਨ ਸਭ ਠਾਏ ਨਾਨਾ ਵਿਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਹੀ ਸਭ ਗੜ ਦਿਸ ਗਏ ਸਭ ਦਿਸ ਗਏ ਠਾਉਂ ਜਬ ਜਬ ਜੀਵੈ ਨਾਨਕ ਹਰ ਨਾਉਂ ਨਾਮ ਗੇ ਧਾਰੇ ਸਗਲੇ ਜੰਦ ਨਾਮ ਗੇ ਧਾਰੇ ਖੰਡ ਬ੍ਰਹਿਮੰਡ ਨਾਮ ਗੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਗੇ ਧਾਰੇ ਸੁਨਣ ਗਿਆਨ ਧਿਆਨ ਨਾਮ ਗੇ ਧਾਰੇ ਆਗਾਸ ਪਾਤਾਲ ਨਾਮ ਗੇ ਧਾਰੇ ਸਗਲ ਆਕਾਰ ਨਾਮ ਗੇ ਧਾਰੇ ਪੁਰੀਆਂ ਸਪਮ ਨਾਮ ਗੇ ਸੰਗਦਰੇ ਸੁਨ ਸਰਵਨ ਕਰ ਕਿਰਪਾ ਸਿ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਕੀ ਬਾਣੀ ਸਤ ਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤੇ ਸੇ ਸਫਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧ ਉਪਦੇਸ਼ ਸਤੇ ਜਨ ਜਾ ਗੈ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੈ ਜੈ ਕੋਏ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਾਤੇ ਜਿਸਕੀ ਸਿਟਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਛਾ

ਸਾਚਨਾਨ ਘੋਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤਿਗੁਰ ਹਿਰਦੇ ਜਨ ਮਾਨਿਆ ਕਰਨ ਕਰਾਮ ਜਨ ਮੂਲ ਬਛਾਨਿਆ ਜਾਗੇ ਹਿਰਦੇ ਵਿਸ਼ਵਾਸ ਪ੍ਰਭਾਇਆ ਤਦ ਗਿਆਨ ਮਨ ਪ੍ਰਗਟਾਇਆ ਪੈਤੇ ਨਿਰਭੋਏ ਪ੍ਰਸੰਨਾ ਸਮਾਏ ਸਮਾਨਾ ਬਸਤ ਮਾਏ ਨੇ ਬਸਤ ਗਡਾਈ ਤਾਗੋ ਭਿੰਨਾ ਕਹਿਣਾ ਜਾਈ।

ਕਿ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਉਪਰ ਪਾਲਣ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਿਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੰਭਾਰੇ ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰਬਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰਾਖੇ ਤਾਂ ਕਿ ਗਤਵਿਤ ਕੋਈ ਨਾ ਰਾਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਊਚ ਤੇ ਉੱਚੇ ਜੋ ਪ੍ਰਭਨੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨਿੱਕੀ ਕੀਰੀ ਮੈਂ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸਨਾ ਕਾਢ ਤੇ ਆਪ ਤਾਕੋ ਰੱਖ ਦੇ ਕਰ ਹਾਥ ਮਾਨਸ ਯਤਨ ਕਰਤ ਬਹੁ ਭਾਂਤ ਜਿਸਕੇ ਕਰਤਵ ਬਿਰਥੇ ਜਾਤ ਮਾਰੇ ਨਾ ਰਾਖੇ ਵਰਨਾ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਏ ਸੋਚ ਕਰੇ ਰੇ ਪ੍ਰਾਣੀ ਜਬ ਨਾਨਕ ਪ੍ਰਭ ਰੱਖ ਵਿਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤ ਮੰਤ ਅੰਦਰ ਪੀਏ ਨਾਮ ਰਤਨ ਜਨ ਗੁਰਮੁਖ ਪਾਇਆ ਇਸ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਾਮ ਰੂਪ ਰੰਗ ਨਾਮ ਸੁਖਰ ਨਾਮ ਕਾ ਸੰਗ ਨਾਮ ਰਾਜੋ ਚੰਦਰ ਬਤਾਨੇ ਮੰਦਰ ਨਾਮੇ ਨਾਮ ਸਮਾਨੇ ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕਹਿ ਸਦਕਾਮ ਬੋਲੋ ਜਸ ਜੇਬਾ ਦਿਨ ਰਾਤ ਪ੍ਰਭਨੇ ਜਨ ਕੀਨੇ ਦਾਤ ਕਰੇ ਭਗਤਾ ਤਮ ਕਹਿ ਚਾਏ ਪ੍ਰਭਨੇ ਸਿਉ ਰਹੇ ਸਮਾਏ ਜੋ ਹੋਵਾ ਹੋਵੇ ਸੋ ਜਾਣੇ ਪ੍ਰਭ ਨੇ ਕਾ ਹੁਕਮ ਸ਼ਾਨੇ ਤਿਸਕੀ ਮਹਿਮਾ ਕੌਣ ਬਖਾਨੋ ਤਿਸਕਾ ਕੌਣ ਕਹਿ ਏਕ ਨਾ ਜਾਨੋ ਆਠ ਪੈਰ ਪ੍ਰਭ ਸੇ ਹਜ਼ੂਰੇ ਕਹੁ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਉਠਲੇ ਹੈ ਮਨ ਤਨ ਆਪਣਾ ਤਿੰਨ ਜਨ ਦੇਹੇ ਜਿੰਜਨ ਆਪਣਾ ਪ੍ਰਭੂ ਪਛਾਤਾ ਸੋਜਨ ਸਰਬ ਥੋਕ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਪਾ ਮਿਟਾਵੇ ਅਮਰ ਸਿਆਨਮ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨਾ ਹੋਈ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਤ ਬੈਰਾ ਸਲੋਕ ਸਤਿਪੁਰਖ ਜੀ ਨੇ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿਖਦਰੈ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਯਾਲ ਸਿੱਖੀ ਗੁਰ ਦੁਰਮਤ ਮਲਹਿਰਾ ਗੁਰਬਚਨੀ ਹਰ ਨਾਮ ਚਰੈ ਸਤਿਗੁਰ ਸਿੱਖੇ ਬੰਧਨ ਘਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੱਖ ਵਡਭਾਗੀ ਹੈ ਸਤਿਗੁਰ ਸਿੱਖਾ ਹਲਤ ਫਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆ ਗਿਆ ਮਨਮੈ ਸਹਿ ਆਪਸ ਕੋ ਕਰ ਕਾਸ਼ਨਾ ਜਨਾਵੇ ਹਰ ਹਰ ਨਾਮ ਹਿਰਦੈ ਸਤਿ ਆਵੈ ਮਨ ਵਿਚੈ ਸਤਿਗੁਰ ਕੈ ਪਾਸ ਅਤੇ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋਏ ਨੇ ਕਾਮੀ ਤਿਸਕੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੀਸ ਬਿਸਵੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਸਿਰਦੇ ਹਰ ਨਾਮ ਨਕਬਾਰ ਗੁਰ ਕੋ ਬਲ ਜਾਓ ਸਰਬਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੇ ਜਨ ਜਨਮੇ ਪਾਰ ਬ੍ਰਹਮ ਇੱਕੇ ਆਪ ਨਹੀਂ ਕਛ ਭਰਮ ਸਹਿ ਸਿਆਲ ਬਲਿਆ ਨਾ ਜਾਈਏ ਨਾਨਕ ਐਸਾ ਗੁਰਬਠ ਭਾਗੀ ਪਾਈਏ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਪੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਥਿਆਨੇ ਪੂਰਾ ਗੁਰਖਿਓ ਜਾਕਾ ਮੰਤਰ ਅੰਮ੍ਰਿਤ ਦਿਸ਼ਟ ਪੇਕੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਲੈ ਮਿਲਾਏ ਜੇ ਬਾਏ ਕੁਛ ਸਤਨੇਕ ਸਤਿਪੁਰਖ ਪੂਰਨ ਵਿਵੇਕ ਕਾਹੋ ਬੋਲਣਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਰੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੈ ਸਿਮ ਰਹੇ ਸਤਿਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰ ਸੋ ਹੋਏ ਉਸ ਪੁਰਖਾ ਨਾਹੀ ਕਦੇ ਵਿਨਾਸ਼ ਜਾ ਕੇ ਮਨ ਪ੍ਰਗਟੇ ਗੁੰਦਾਸ ਆਠ ਵੈਰ ਹਰਕਾ ਨਾਮ ਨੇ ਸਚ ਉਪਦੇ ਸੇਵਕ ਹੋ ਦੇ ਮੁਮਾਇਆ ਕੇ ਸੰਗ ਨਾ ਲੇ ਮਨ ਮੈਂ ਰਾਖੇ ਹਰ ਹਰੇ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮੋ ਦੁਖ ਦੈਤੇ ਦਾਸੇ ਤਪਤ ਮਾਏ ਠਾਂਡ ਵਰਤਾਈ ਅਣਦ ਵਿਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਦੇਸੇ ਪਹੁ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁੱਕੇ ਭ੍ਰਮ ਗਮਨ ਸੋ ਨਾਨਕ ਹਰਿ ਜਸ ਰਮਨ ਨਿਰਗੁਣ

ਚਾਲੇ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਨਾ ਨਾਨਕੇ ਧਨਸਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਮਰ ਪਾਤਸ਼ਾਹ ਮੀਤ ਬਿਸਾਰੋ ਸ਼ਰਨ ਕਮਲ ਹਿਰਦ ਮੈਂ ਉਰਤਾਰੋ ਕਰਨ ਕਰਨ ਸੋ ਪ੍ਰਭ ਸਮਰਾਥ ਦ੍ਰਿੜ ਕਰ ਗਹੋ ਨਾਮ ਅਰਵਥ ਏ ਧਨ ਸੰਚੋ ਹੋਵੋ ਭਗਵੰਤ ਸੰਜਨਾ ਕਾ ਨਿਰਮਲ ਮੰਦ ਏਕ ਆਸ ਰਾਖੋ ਮਨਵਾਏ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉੜਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁੱਖੋ ਅਨੰਦ ਬਾਂਚੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਬਜ ਹਰ ਕੀ ਸਰਣੀ ਅਨੁਭਾਵੀ ਰੋਗ ਨਾ ਜਾਏ ਰੋਗ ਮਿਟੇ ਹਰ ਵਖਤ ਲਾਏ ਸਰਬ ਨਿਧਾਨ ਮੇਰ ਨਾਮ ਨਿਧਾਨ ਜਪ ਨਾਨਕ ਦਰਗੇ ਪਰਮਾਨ ਮਨ ਪ੍ਰਬੁੱਧੋ ਹਰ ਕੇ ਨਾਏ ਦੈ ਦਸਤਾਵਤ ਆਵ ਅਠਾਏ ਤਾਗੋ ਬਿਘਨ ਨਾ ਲਾਗੇ ਕੋਏ ਜਾ ਕੇ ਹਿਰਦੇ ਬਸੇ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਾਵਨ ਸੇ ਪੂਰਨ ਹੋਏ।

ਡੁੱਬੇ ਸਿਆਣੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਰਭ ਜਾਹੇ ਆਪ ਜਪੋ ਅਬਰਾ ਨਾਮ ਜਪਾਵੋ ਸੁੰਦ ਕੈ ਤਰੈਤ ਗਤ ਪਾਵੋ ਸਾਰਭ ਸਤਿ ਗੁਰ ਨਾਮ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤੇਰੀ ਉਤਰ ਸਮੈਲ ਬਿਨ ਜਾਏ ਹੋਮੇ ਬਿਖ ਫੈਲ ਹੋਏ ਅਚਨ ਬਸੈ ਸੁਖ ਨਾਲ ਸਾਸ ਗਰਾਸਰ ਨਾਮ ਸੰਭਾਲ ਛਾਟ ਸਿਆਨਮ ਸਗਲੀ ਮਨਾ ਸਾਧ ਸੰਗ ਪਾਵੇ ਸੱਚ ਧਨਾ ਹਰ ਪੂੰਜੀ ਸੰਜ ਕਰੋ ਵਿਵਹਾਰ ਇਹਾਂ ਸੁਖ ਦਰਗਾਹ ਜਾਇਕਾਰ ਸਰਬ ਨਿਰੰਤਰ ਏਕੋ ਦੇਖ ਪਵਨ ਨਾਨਕ ਜਾ ਕੇ ਮਸਤਕ ਲੇਖ ਏਕੋ ਜਪ ਏਕੋ ਸਾ ਰਾਹ ਏਕ ਸਿਮਰ ਏਕੋ ਮਨ ਆਹੇ ਏਕਸ ਕੇ ਗੁਣ ਗਾਓ ਅਨੰਤ ਬੰਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਵ ਪੂਰਨ ਪੂਰੇ ਪ੍ਰਭ ਆਵ ਅਨਕ ਵਿਸਥਾਰ ਏਕ ਦੇ ਭਏ ਏਕ ਰਾਤ

ਜੇ ਚਾਹੋ ਸਾਧ ਗਏ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਵਰਗਾ ਸੰਤ ਨਿਵਲਾਗ ਵਡਭਾਗੀ ਜਪ ਰਬ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮੱਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਢ ਮੁਖ ਜਨ ਹੋਇਆ ਜਨਮ ਮਰਨ ਦੁਖ ਭਰਮ ਗਿਆ ਇਸ਼ਪੁੰਨੀ ਸਰਦਾ ਸਭ ਪੂਰੀ ਰਬ ਰਿਆ ਸਤਸੰਗ ਹੈ ਝੂਰੀ ਜਿਸਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗ ਬਿਸਰੈ ਜੇ ਘਾਲ ਨਾ ਭਾਨੈ ਸੋਗ ਬਿਸਰੈ ਜੇ ਕੀ ਆ ਜਾਨੈ ਸੋਗ ਬਿਸਰੈ ਜਿਨ ਸਭ ਕੁਛ ਦੀਆ ਸੋਗ ਬਿਸਰੈ ਜੇ ਜੀਵਨ ਜੀਆ ਸੋਗ ਬਿਸਰੈ ਜੇ ਅਗਨ ਮੇ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋਗੋ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗੰਢੈ ਗੁਰਪੂਰੈ ਤਤ ਇਹਾ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਭਰੈ ਨਾਮ ਜਪਾਵੋ ਭਗਤ ਭਾਏ ਤਰੀਏ ਸੰਸਾਰ ਮੇਰ ਭਗਤੀ ਤਨੋ ਸੀਸ਼ਾਰ ਸਰਬ ਕਲਿਆਣ ਸੁਖ ਨਿਦਨਾਮ ਬੁੱਢਾ ਜਾਤ ਪਾਏ ਬਿਸਰਾਮ ਸਗਲ ਦੁੱਖਾ ਵਿਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸਾਓ ਮੰਤਰ ਅੰਤਰ ਇਹੀ ਸਵਾਉ ਨੇਤਰੋ ਭੇਗ ਦਰਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੇ ਮੰਦਰ ਰੰਗ ਬਿਰਲਾ ਕਉ ਪਾਵੈ ਸੰਗ ਏਕ ਬਸ ਦੀਜੇ ਕਰ ਮਾਇਆ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਬਖਸ਼ਾਂਦੀਨ ਦਿਆਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪਰਤ।

ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਖ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਬਨ ਪਾਈ ਵੋ ਭੋਜਨ ਕਾ ਪੁਰ ਸੰਗੀਤ ਰਸਨਾ ਜਪਤੀ ਹਰ ਹਰਨੀਤ ਪਲਿਸੋ ਕਰਨੀ ਸੋਭਾ ਤਨਵੰਤ ਹਿਰਦੈ ਵਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਸਲੋਕ ਸਰਗੁਣ ਨਿਰਗੁਣ ਨਿਰੰਕਾਰ ਸਵਰਨ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਅਕਾਰੇ ਕਸ਼ਨਾ ਦ੍ਰਿਸ਼ਟੇਤਾ ਪਾਪੁਨ ਤਬ ਕਹਿਤੇ ਹੋਤਾ ਜਬ ਧਾਰੀ ਆਪਣ ਸੁਨ ਸਬਾਤ ਬੈਰ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਨ ਚਿਹਨਾ ਜਾਪਤ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਾ ਮੋਹ ਕਾਂ ਕਿ ਸੋਭਤ ਭ੍ਰਮ ਆਪਣ ਖੇ ਲਾਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਧ ਮੁਕਤ ਕਹੋ ਕਿਸ ਕੋ ਗਨੀ ਜਬ ਇੱਕ ਹਰ ਅਗਮ ਅਪਾਰ ਤਬ ਨਰਕ ਸੁਰ ਕਹੋ ਕੌਣ ਆਉ ਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿਤ ਠਾਏ ਜਬ ਆਪੇ ਆਪ ਆਪਣੀ ਜੋ ਧਰੈ ਤਬ ਕਵਨ ਨਿਡਰ ਕਵਨ ਕਥ ਡਰੈ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੋ ਕਹ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਧੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਪਰਜਾ

ਮਾਇਆ ਜੰਜਾਰ ਹਾਂ ਮੈਂ ਮੋਹ ਭਰਮ ਬੈ ਭਾਰ ਦੁੱਖ ਸੁਖ ਮਾਨ ਅਪਮਾਨ ਅਨੁਕ ਪ੍ਰਕਾਰ ਕੀ ਅਭਿਆਨ ਆਪਣ ਖੇਲ ਆਪ ਕੇ ਦੇਖੇ ਖੇਲ ਸੰਕੋਚੇ ਤੋ ਨਾਨਕ ਇੱਕ ਹੈ ਜੇ ਅਭਗਤ ਭਗਤ ਹੈ ਆਪ ਜੇ ਬਸਰੇ ਪਾਸਾਰ ਸੰਤ ਪ੍ਰਤਾਪ ਨੂੰ ਪਾਕਾ ਆਪੇ ਧਨੀ ਉਨਕੀ ਸੋਭਾ ਉਨੂੰ ਬਣੀ ਆਪੇ ਕੌਤਾ ਕਰੇ ਆਨੰਦ ਚੋਜ ਆਪੇ ਰਸ ਭੋਗ ਅੰਦਰ ਜੋਗ ਜਿਸ ਭਾਵਤ ਜਿਸ ਭਾਵਤ ਸਾਪਨ ਦਾ ਇਹ ਲਾਭ ਹੈ ਜਿਸ ਭਾਵਤ ਖੇਲ ਖਿਲਾਵ ਹੈ ਬੇਸੁਮਾਰ ਅਥਾ ਅਗੰਤ ਅਤੁਲ

ਆਗਿਆ ਆਵੇ ਆਗਿਆ ਜਾਏ, ਨਾਨਕ ਜਾ ਭਾਵੇ ਤਾਂ ਰਹੇ ਸਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਉਰੇ ਕਹੋ ਕਿਨੈ ਕਿਛ ਕਰਾ, ਆਪ ਭਲਾ ਕਰ ਤੂੰ ਤਾਂ ਤਨੀਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਚ ਧਾਰੀ ਸਭ ਸਾਚ, ਪੋਤ ਪੋਤ ਆਪਣ ਸੰਗ ਰਾਚ, ਤਾਂ ਕੀ ਗਤਮਿਤ ਕਹੀ ਨਾ ਜਾਏ, ਦੂਸਰੋ ਤਾਂ ਸੋਜੀ ਪਾਏ, ਤਿਸਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ, ਜੋ ਜਾਣੈ ਤੇ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸਰਦਾ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ

ਬੁੱਧ ਗਿਆਨ ਸਰਬਤਹਿ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤਕਾ ਵੇਤਾ ਸਮ ਦ੍ਰਿਸ਼ਟੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਯੁਗ ਮੈਂ ਤਾਗੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸੇਮਰਤ ਸਾਸਤਰ ਬੇਦ ਬਖਾਣੀ ਸਗਲ ਮਤ

ਨਾਨਕ ਤੇ ਆਏ ਜਿਸ ਮਨ ਵਸਾ ਸੁਨੇ ਲਾਏ ਪ੍ਰੀਤ ਤੇ ਜਨ ਆਵੇ ਹਰ ਪ੍ਰਭ ਚੀਤ ਜਨਮ ਮਰਨ ਤਾਗਾ ਦੁਖ ਨਿਵਾਰੈ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਪਹੁ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨ ਹੋਵੈ ਜੇ ਸੋਚੀ ਲੱਖ ਵਾਰ ਚੁਪੈ ਚੁੱਪ ਨ ਹੋਵੈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਹੇ

ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸੀਸ ਇਕ ਹੁਕਮੀ ਸਦਾ ਪਵਾਈਐ

ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਇ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾਂ ਨਾਹੀ ਕਹਿਣਾ।

ਵਿਸਰ ਨਾ ਜਾਇ ਤੀਰਥ ਨਾਵਾਂ ਜੇਤ ਸੁਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇਤੀ ਸਿਰਠੀ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ।

ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਜ਼ਰ ਨਾ ਵਈ ਤਾਂ ਵਾਤ ਨਾ ਪੁੱਛੈ ਕੇ।

ਮੰਨੈ ਨਾਨਕ ਪਹੇ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵ ਦਰਗੈ ਮਾਨ ਪੰਚੈ ਸੁਹ ਹੈ ਦਰ ਰਾਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਹੀ ਸੁਮਾਰ।

ਧਨੁ ਕੀੜੀ ਤੁਲ ਨਾ ਹੋ ਬਣੀ ਜੇ ਤਿਸ ਮਨ ਹੋ ਨਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾਂ ਵਾਰ

ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੇ ਸੋਹਣ ਪੰਚ ਪ੍ਰਵਾਨ, ਨਦਰੀ ਕਰਮ ਪਾਵੇ ਨਿਸ਼ਾਨ, ਕੱਚ ਬਕਾਈ ਉਹ ਥੈ ਪਾਏ, ਨਾਨਕ ਗਇਆ ਜਾ ਪੈ ਜਾਏ, ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾਖ, ਕਰਮ ਕੇਤੇ ਪਵਨ ਪਾਣੀ ਬੈਸੰਤਰ ਕੇਤੇ ਕਾਣ ਮਹੇਸ਼,

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪੈ ਸ਼ੰਤ ਵੈ ਪ੍ਰਸਾਦ ਚੱਕਰ ਚਿਹਣ ਅਰਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਰੇਖ ਭੇਹ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨੁਭਉ ਪ੍ਰਕਾਸ਼ ਐਵੇਂ ਤੋਜ ਕਹੀਜੈ ਕੋੜ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਪਹੁ ਮਿਹੀ ਪਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ ਤੁਵੈ ਸਰਬਨਾਮ ਕਥੇ ਕਵਨ ਕਰਮ ਨਾਮ ਵਰਨਤ ਸੁਮਤ ਭਜੰਗ ਪ੍ਰਿਆਤ ਛੰਦ ਨਵਾਹ ਤਵੰ ਅਕਾਲੇ ਨਵਾਹ ਤਵੰ ਕਿਰਪਾਲੇ

ਨਮਸਤੰ ਧਰਮੰ ਨਮਸਤੰ ਨਾਮੰ ਨਮਸਤੰ ਧਾਮੰ ਨਮਸਤੰ ਅਜੀਤੇ ਨਮਸਤੰ ਅਪੀਤੇ ਨਮਸਤੰ ਅਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ ਨਮਸਤੰ ਨਾਤੇ ਨਮਸਤੰ ਛੇਦੇ ਨਮਸਤੰ ਗਾਤੇ ਨਮਸਤੰ ਗੰਜੇ ਨਮਸਤੰ ਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੋਏ ਕਹਿ ਨਮਸਤੰ ਅਨੇਕਹਿ ਨਮਸਤੰ ਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਤਾਪੇ ਨਮਸਤੰ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਧਾਨੇ ਨਮਸਤੰ ਗਾਹੇ ਨਮਸਤੰ ਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗਮੇ ਨਮਸਤਸਤਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ ਨਮਸਤੰ ਅਭਜਬੇ ਨਮਸਤਸਤਜਬੇ ਅਦੇਸੰ ਦੇਸੇ ਨਮਸਤੰ ਭੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਵਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਅਭੇਵੈ ਨਮਸਤੰ ਜਨਮੇ ਨਮਸਤੰ ਸੁਭਮੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਨਮੋ ਸਰਬ ਰੰਗੇ ਨਮੋ ਸਰਬ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰ ਅਭਰਨੇ ਨਮਸਤੰ ਅਮਰਨੇ ਨਮਸਤੰ ਜਰਾਰੰ ਨਮਸਤੰ ਕਿਰਤਾਰੰ ਨਮੋ ਸਰਬ ਧੰਦੇ ਨਮੋਸਤ ਬੰਦੇ ਨਮਸਤੰ ਨਿਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਣੰਤੇ ਨਮਸਤੰ ਮਹੰਤੇ ਨਮਸਤਸਤਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਭੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਸ਼ੰਤ ਵੈ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਨਾਮ ਹੈ ਅਕਾਮ ਹੈ ਅਤੇ ਹੈ ਅਭੇ ਹੈ ਅਜੀਤ ਹੈ ਅਪੀਤ ਹੈ ਤਿਰਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨੀਲ ਹੈ ਅਨਾਦ ਹੈ ਅਜੇ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਪਰਨ ਹੈ ਅਗਜ ਹੈ ਅਭਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਤੰਦ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾਹ ਹੈ ਅਨੰਤ ਹੈ ਮਹੰਤ ਹੈ ਅਲੀਕ ਹੈ ਨਿਰਸੀਕ ਹੈ ਨਿਰਲੰਬ ਹੈ ਅਸੰਭ ਹੈ ਅਗੰਮ ਹੈ ਅਜੰਮ ਹੈ ਅਪੂਤ ਹੈ ਅਛੂਤ ਹੈ ਅਲੋਕ ਹੈ ਅਸੋਕ ਹੈ ਅਕਰਮ ਹੈ ਅਭਰਮ ਹੈ ਅਜੀਤ ਹੈ ਅਪੀਤ ਹੈ ਅਬਾਹ ਹੈ ਅਗਾਹ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰ ਏਕ ਹੈ ਭਜੰਗ ਪ੍ਰਿਆਸੰਦ ਨਮੋ ਸਰਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਭੇਖੀ ਅਭੇਵੇ ਨਮੋ ਕਲ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਗਾਉਣੇ ਨਮੋ ਸਰਬ ਭਾਉਣੇ ਅਨੰਗੀ ਅਨਾਥੇ ਨਿਰਸੰਗੀ ਪ੍ਰਮਾਥੇ ਨਮੋ ਭਾਣ ਭਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੇ ਨਮੋ ਭਾਣ ਭਾਨੇ ਨਮੋ ਗੀਤ ਗੀਤੇ ਨਮੋ ਤਣ ਥਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਣ ਪਾਨੇ ਨਮੋ ਬਾਧ ਬਾਧੇ ਅਨੰਗੀ ਨਾਮੇ ਸਮਸਤੀ ਸਰੂਪੇ ਪ੍ਰਭੰਗੀ ਪ੍ਰਮਾਥੇ ਸਮਸਤੀ ਵਿਭੂਤੇ ਕਲੰਕੰ ਬਿਨਾ ਨੇ ਕਲੰਕੀ ਸਰੂਪੇ ਨਮੋ ਰਾਜ ਰਜੇਸਰਮ ਪਰਮ ਰੂਪੇ ਨਮੋ ਜੋਗ ਜੋਗੇਸਵਰਮ ਪਰਮ ਸਿੱਧੇ ਨਮੋ ਰਾਜ ਰਜੇਸਰਮ ਪਰਮ ਵਿਦੇ ਨਮੋ ਸਹਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤੇ ਨਮੋ ਲੋਕ ਮਾਤਾ ਅਭੇਖੀਆਂ ਭਰਮੀਆਂ

ਭਜੰਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ

ਸਰਦਾਨਿਆ ਕੇਸਰ ਬੱਤਰ ਗਾਉਣ ਕੇਸਰ ਬੱਤਰ ਪਾਉਣ ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ ਕੇਸਰ ਬੱਤਰ ਰਾਜ ਕੇਸਰ ਬੱਤਰ ਸਾਜ ਕੇਸਰ ਬੱਤਰ ਦੀਨੈ ਕੇਸਰ ਬੱਤਰ ਲੀਨੈ ਕੇਸਰ ਬੱਤਰ ਜਾਹੋ ਕੇਸਰ ਬੱਤਰ ਪਾਹੋ ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ ਕੇਸਰ ਬੱਤਰ ਕਾਲੈ ਕੇਸਰ ਬੱਤਰ ਪਾਲੈ ਕੇਸਰ ਬੱਤਰ ਹੰਤਾ ਕੇਸਰ ਬੱਤਰ ਗੰਤਾ ਕੇਸਰ ਬੱਤਰ ਭੇਖੀ ਕੇਸਰ ਬੱਤਰ ਭੇਖੀ ਕੇਸਰ ਬੱਤਰ ਕਾਜੈ ਕੇਸਰ ਬੱਤਰ ਰਾਜੈ ਕੇਸਰ ਬੱਤਰ ਸੁਖੈ ਕੇਸਰ ਬੱਤਰ ਪੋਖੈ ਕੇਸਰ ਬੱਤਰ ਤਰਾਣ ਕੇਸਰ ਬੱਤਰ ਪਰਾਣ ਕੇਸਰ ਬੱਤਰ ਦੇਸੈ ਕੇਸਰ ਬੱਤਰ ਭੇਸੈ ਕੇਸਰ ਬੱਤਰ ਮਾਨਿਆ ਦੈਵੰ ਪ੍ਰਧਾਨਿਆ ਕੇਸਰ ਬੱਤਰ ਜਾਪਿਆ ਕੇਸਰ ਬੱਤਰ ਥਾਪਿਆ ਕੇਸਰ ਬੱਤਰ ਪਹਨ ਕੇਸਰ ਬੱਤਰ ਮਾਨ ਕੇਸਰ ਬੱਤਰ ਇੰਦਰ

ਮਾਮਲੂਹੈ ਹਮੇ ਸਲ ਸਲਾਮੈ ਸਲੀਖ ਤੁਮ ਦਾਮੈ ਗਰੀ ਬੁਲ ਸਿਕਾਹਤੇ ਗਿਰੀ ਬੁਲ ਪ੍ਰਾਹਤੈ ਮਿਲਾਂਦਲ ਮਕਾਨੈ ਜਮੀਨਲ ਜਮਾਨੈ ਤਮੀਜਲ ਤਮਾਮੈ ਰੁਜੂ ਵਲ ਨਿਦਾਹਨੇ

ਜਿਕਰ ਰਹਿੰਦ ਹੈ ਕਰੀ ਮੁਲ ਕਮਾਲ ਹੈ ਕਹਿ ਹੁਸਨ ਜਮਾਲ ਹੈ ਗਨੀ ਮੁਲਖ ਰਾਜ ਹੈ ਗਰੀਬ ਬਹਲ ਨਿਵਾਜ ਹੈ ਹਰੀ ਫੁੱਲ ਸਿਖਨ ਹੈ ਰਾਸਲ ਫਿਕਨ ਹੈ ਕਲੰਕੰ ਪ੍ਰਣਾ

ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਸਰੀ ਛੰਦ ਅਜੈ ਅਲੈ ਅਪਹਿ ਅਭੈ ਅਪੂ ਅਜੂ ਅਨਾਸ ਅਕਾਸ ਅਗੰਜ ਅਪੰਜ ਅਲੱਖ ਅਪੱਖ

ਪੰਜੇ ਲੇਖੇ ਭਜੰਗ ਪ੍ਰਿਆ ਛੰਦ ਨਿਮਾਹਤਰ ਪ੍ਰਣਾਮੇ ਸੰਭਾਤਰ ਪ੍ਰਣਾਸੇ ਗੰਜਣ ਨਾਮੇ ਸੰਭਾਤੋਲੇ ਵਾਸੇ ਨਿਰਕਾਮੰ ਬੇਭੂਤੇ ਸੰਭਾਤਰ ਸਰੂਪੇ ਕੁਕਰਮੰ ਪ੍ਰਣਾਸੀ ਸੁਧਰਮੰ ਬੇਭੂਤੇ

ਪੰਗੰ ਬਿਪਹੁਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵੈ ਪ੍ਰਸਾਦ ਸਵਈਏ ਸਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਪ੍ਰਿਓ ਘਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਤਕ ਸੰਤ ਸਮੂਹ ਅਨੇਕ ਮਤੀ ਕੇ

ਸਾਹਿਬ ਸ੍ਰੀ ਸਭ ਕੋ ਸ੍ਰੀ ਨਾਇਕ ਜਾਚਕ ਨੇਕ ਸੋ ਇੱਕ ਦਿਵਈਆਂ ਦਾਨਵ ਦੇਵ ਫਨੇਂਦਰ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਲਹੀ ਪਲ ਮੈਂ ਸਭ ਥਾਪ ਥਪੈਂਗੇ।

ਅੰਦਰੇ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ ਸੁਖ ਪਾਏ, ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੇ। ਘੜ ਘੜ ਕੇ ਪੜ ਪੜ ਕੀ ਜਾਣੇ, ਜਬ ਉਦ ਕਰਾਂ ਕਰਤਾਰਾ ਪਰਜਾ ਧਰਤ ਤਬ ਦੇਹੇ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ।

ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਘਰ ਧਾਰਿਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਟਕ ਮਾਰਿਆ।

ਲਈ ਦਿਓ ਤੂੰ ਚਲਾਏ ਤਿਵ ਚਲੇ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤੇ ਵੇ ਚਲਹਾ ਜਿਨ ਜਿਵ ਤੂੰ ਚਲਾਏ ਤੇ ਵੇ ਚਲਹੇ ਜਿਨ੍ਹਾਂ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵਹੇ

ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹਲ ਤੇ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ

ਨਾਨਕ ਇਹੋ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਏ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋ ਧਰੀ ਹਰ ਬਿਨ ਵਰਨ ਦੇਖੋ ਕੋਈ ਹਰ ਬਿਨ ਅਵਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਹੋਵੇ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨ ਕੋਈ ਕਹਿ ਨਾਨਕ ਨੇਤਰਾਂ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ ਏ ਸਰਵਨ ਹੋ ਮੇਰੇ ਹੋ ਸਾਚੈ ਸੁਣ ਨੈਨੋ ਪਠਾਏ ਸਾਚੈ ਸੁਣ ਨੈਨੋ ਪਠਾਏ ਸਰੀਰ ਲਾਏ ਸੁਣੋ ਸਤਿ ਬਾਣੀ

ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਉਪਰੰਤ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਹ ਪੰਜ ਬਾਣੀਆਂ ਦੇ ਨੇਤਰੇ ਮੱਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਦਇਆ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ, ਸਵਾਵ ਹੁਣ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਆਰੰਭ ਹੋ ਰਹੇ ਹਨ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਭਿੰਦਰ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲੇ ਜਥੇ ਸਮੇਤ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਜੀ। ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ। ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸ਼ਨੀਵਾਰ ਨੂੰ 18 ਤਰੀਕ ਨੂੰ ਜੋ ਰਾਗ ਮਲਹਾਰ ਕੀਰਤਨ ਦਰਬਾਰ ਹੋ ਰਹੇ ਹਨ, ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਉਣਗੇ, ਸਭ ਸੰਗਤਾਂ ਨੇ ਸਮੇਂ ਸਿਰ ਹਾਜ਼ਰੀ ਭਰ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ, ਜੋ ਹਰ ਸਾਲ ਦੀ ਤਰ੍ਹਾਂ ਰਹਿਣ ਸਭਾਈ ਕੀਰਤਨ ਸਾਲਾਨਾ ਸਮਾਗਮ ਅਖੰਡ ਕੀਰਤਨੀ ਜਥੇ ਵੱਲੋਂ ਹੁੰਦੇ ਹਨ, ਸ਼ੁੱਕਰਵਾਰ ਸਵੇਰ ਨੂੰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ, ਸ਼ਾਮ ਨੂੰ ਫਿਰ ਜੋ ਤਕਰੀਬਨ 6:30 ਤੋਂ ਲੈ ਕੇ 9 ਤੱਕ ਕੀਰਤਨ ਹੋਣਗੇ, ਸ਼ਨੀਵਾਰ ਨੂੰ ਰਹਿਣ ਸਭਾਈ ਕੀਰਤਨ ਹੋਣਗੇ, ਸ਼ਨੀਵਾਰ ਸਵੇਰੇ ਜੋ ਆਸਾ ਦੀ ਵਾਰ ਦੇ ਕੀਰਤਨ ਗੁਰੂ ਘਰ ਟੇਸੀ ਹੋਣਗੇ। ਸੋ ਨਾਲ ਨਾਲ ਉੱਥੇ ਅੰਮ੍ਰਿਤ ਸੰਚਾਰ ਵੀ ਹੋ ਰਹੇ ਹਨ, ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪ ਜੀ ਨੇ ਉੱਥੇ ਸਮੇਂ ਸਿਰ ਪਹੁੰਚ ਜਾਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਖਸਮਰ ਧੋਰ ਛਦਾਇਆ ਮੱਡਾ ਹੋ ਦੁਨੀਦਾਰ ਗੱਲ ਸੰਗਲ ਘੱਟ ਚਲਾਇਆ ਅੱਗੇ ਕਰਨੀ ਕਿਰਤ ਵਾਚੀ ਹੈ ਬਹਿ ਲੇਖਾ ਕਰ ਸਮਝਾਇਆ ਥਾਉ ਨਾ ਹੋਈ ਪਾਉਂਦੀ ਸੁਣਿਆ ਹੁਣ ਸੁਣਿਆ ਕਿਆ ਰੁਆਇਆ ਮਨ ਅੰਧਾ ਜਨਮ ਗਵਾਇਆ ਮਨ ਅੰਧਾ ਜਨਮ।

ਆਦਰ ਕਰਜੇ ਆਪਣੀ ਤਨ ਤੇਰੀ ਸਤਿਗੁਰ ਪਾਇਆ ਇਹ ਜੀ ਬਹੁਤ ਜਨਮ ਭਰਮੇ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵਟ ਦਾ ਤਾਂ ਕੋ ਨਹੀਂ ਸਭ ਸੁਣੇ ਲੋਕ ਸਬਾਇਆ ਸਤਿਗੁਰ ਮਿਲਿਆ ਸਤ ਪਾਇਆ ਜਿਨ੍ਹੀ ਵਿੱਚੋਂ ਆਪ ਗਵਾਇਆ ਜਿਹਨੇ ਸੱਚੋ ਸੱਚ ਬੁਝਾਇਆ ਜਿਹਨੇ ਸੱਚੋ ਸੱਚ ਬੁਝਾਇਆ।

ਬਿਨੇ ਸਤਿਗੁਰ ਕਿਨਣ ਪਾਇਓ, ਬਿਨੇ ਸਤਿਗੁਰ ਕਿਨਣ ਪਾਇਆ। ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟ ਆਖ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਜਿਨ ਵਿੱਚੋਂ ਮੋਹ ਚੁਕਾਇਆ। ਤੁਮੇ ਵਿਚਾਰ ਹੈ ਜਿਨ ਸੱਚੇ ਸੁਚਿਤ ਲਾਇਆ, ਜਗ ਜੀਵਨ ਦਾਤਾ ਪਾਇਆ ਜਗ ਜੀਵਨ।

ਸੰਤੋਖੀ ਜਿਹੜੇ ਸੱਚ ਸੱਚ ਤੇ ਆਇਆ ਉਹ ਨਿਮਨ ਦਾ ਪੈਰ ਨਾ ਰੱਖੋ ਕਰ ਸੋ ਕਰਿ ਤੇ ਧਰਮ ਕਮਾਇਆ ਉਹਨੇ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਵਿਖੇ ਅਗਲਾ ਨਿਤ

ਕੋਲੀ ਸੱਚ ਸਾਹਿਬ ਇੱਕ ਦੂਜੇ ਨੇ ਸੱਚ ਸੱਚ ਵਰਤਾਇਆ ਜਿਸ ਤੋਂ ਤਿਸ ਮਿਲੇ ਸੱਚ ਤਦ ਨਹੀਂ ਸੱਚ ਕਮਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਕਹਿ ਹਿਰਦੇ ਸੱਚ ਵਸਾਇਆ ਮੂਰਖ ਸੱਚ ਨੂੰ ਜਾਣਦੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਹਿ ਆਇਆ

ਤਾਰੇ ਪਕਦੇ ਤੇਰੇ ਮਨ ਭਾਵਦੇ ਦਰਸੋਨ ਕੀਰਤ ਗਾਵਦੇ ਨਾਨਕ ਕਰਮ ਬਾਰ ਦਾ ਢੋਲ ਲਹਿਦੇ ਧਾਵਦੇ ਇੱਕ ਮੂਲਾ ਵਜਨ ਅਪਣਾਉਣਾ ਹੁੰਦਾ ਆਪ ਗਣਾਇੰਦੇ ਹੁਣ ਢਾਲੀ ਕਨੀਚ ਜਾਤ ਹੋਰ ਤੁਮ ਜਾਤ ਸਦਾਈਂਦੇ ਤਿੰਨ ਮੰਗਾਂ ਚ ਦੂਜੇ ਤੇ ਆਇੰਦੇ ਤਿੰਨ ਮੰਗਾਂ ਚ ਦੂਜੇ

ਨਤਮਸਤਕ ਲਾਈਐ ਕੂੜਾ ਲਾਲਚ ਸਾਡੀ ਉਹ ਇੱਕ ਮਨ ਅਲੱਖ ਤੇ ਆਈਐ ਫਲਤੇ ਵੇਹੋ ਪਾਈਏ ਜੇ ਵੇਹ ਘਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਦੇਣਾ ਦੀ ਪਾਈਐ ਮਤ ਥੋੜ੍ਹੀ ਸੇਵ ਗਵਾਈਏ ਮਤ ਥੋੜ੍ਹੀ ਸੇਵ ਗਵਾਈ।

ਪੁੱਤਰ ਕਰਮ ਜਿਨ੍ਹਾਂ ਕੁਦਰਤ ਪਾਇਆ ਤਾਂ ਤਿੰਨੀ ਕਿਸਮ ਤੇ ਆਇਆ ਇਹਨਾਂ ਦਿਨ ਤੱਕ ਵਸ ਕਿਸ ਨਾ ਤੂੰ ਵੇਖੀ ਜਗਤ ਪਾਇਆ ਇੱਕ ਨਾਨੂੰ ਤੂੰ ਮੇਲੇ ਕੱਪ ਤੂੰ ਦਿਖਵਾਇਆ ਗੁਰ ਕਿਰਪਾ ਤੇ ਜਾਣੇ ਜਿੱਥੇ ਤੂੰ ਦਾਬ ਬੁਝਾਇਆ ਸਹਿਜੇ ਹੀ ਸੱਚ ਸਮਾਇਆ ਸਹਿਜੇ ਹੀ ਸੱਚ ਸਮਾਇਆ।

ਪੌੜੀ ਜਿੱਤ ਸਿਵੈ ਸੁਖ ਪਾਈ ਸੁ ਸਾਹਿਬ ਸਦਾ ਸੰਭਾਲੀਏ ਜਿਤ ਕੀਤਾ ਪਾਈਏ ਆਪਣਾ ਸਕਾਲ ਬਰੀ ਕਿਉਂ ਘਾਲੀਏ ਮੰਦਾ ਮੁੱਲ ਕੀਚਈ ਦੇਹ ਲੰਮੀ ਨਦਰ ਨਿਹਾਲੀਏ ਜੋ ਸਾਹਿਬ ਨਾਲ ਹਾਰੀਏ ਤੇ ਵੇਹ ਪਾਸਾ ਢਾਲੀਏ ਕਿਛਲਾ ਹੈ ਉਪਰ ਘਾਲੀਏ ਕਿਛਲਾ ਹੈ ਉਪਰ ਘਾਲੀਏ।

ਪੜ ਚਾਕਰ ਲਗੇ ਚਾਕਰ ਜੇ ਚੱਲੇ ਕਿਸਮੇ ਪਾਏ ਹੋਰ ਮਤ ਕਿਸਨੂੰ ਅਗਲੀ ਹੋ ਵਜਬ ਦੂਣਾ ਖਾਏ ਕਿਸਮੇ ਕਰਾ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜਹ ਹੁਕਵਾ ਅਗਲਾ ਮੋਹੇ ਮੋਹੇ ਪਾਣਾ ਖਵਾਏ ਜਿਸ ਦਰ ਤਾ ਕਾਮਨਾ ਤਿਸ ਕਹੀਏ ਸਬਾਸ ਨਾਨਕ ਹੁਕਮ ਨਾ ਚੱਲੇ ਨਾਲ ਕਸਮ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਔੜੀ ਵੱਡੇ ਪਿਆੜੀ ਮਸਕਾਨੇ ਕਹਿਣ ਜਾਏ, ਸੋ ਕਰਤਾ ਕਾਦਰ ਪ੍ਰੇਮ ਦੇ ਜੀਰ ਜਿਕ ਸਬਾਏ, ਸਾਈ ਕਰ ਕਮਾਵਨੇ ਧੁਰ ਛੋਟੇ ਤੇ ਨਾ ਪਾਏ, ਨਾਨਕ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ, ਸੋ ਕਰ ਜਿਤ ਸਰ ਜਾਏ, ਸੋ ਕਰ ਜਿਤ ਸਰ ਜਾਏ।

ਗੁਰੂ ਪਿਆਰੀ ਸਾਹਿਬ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਤ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਜਪਿੰਦਰ ਸਿੰਘ ਜੀ, ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਜਨ ਸਿੰਘ ਜੀ ਪਟਿਆਲੇ ਵਾਲੇ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਉਣ ਵਾਲੇ ਸ਼ਨੀਵਾਰ ਨੂੰ 18 ਤਰੀਕ ਨੂੰ ਜੋ ਗੁਰੂ ਘਰ ਵਿਖੇ ਸ਼ਾਮ ਦੇ ਦੀਵਾਨਾਂ ਵਿੱਚ ਰਾਗ ਮਲਹਾਰ ਕੀਰਤਨ ਦਰਬਾਰ ਹੋ ਰਹੇ ਹਨ, ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ ਜੀ। ਸਭ ਸੰਗਤਾਂ ਨੇ ਸਮੇਂ ਸਿਰ ਹਾਜ਼ਰੀ ਭਰਨੀ। ਦੂਸਰੀ ਬੇਨਤੀ, ਜੋ ਅਖੰਡ ਕੀਰਤਨ ਜਥੇ ਵੱਲੋਂ ਸਾਲਾਨਾ ਸਮਾਗਮ ਹੁੰਦੇ ਹਨ, ਸੋ ਸ਼ੁੱਕਰਵਾਰ ਸਵੇਰੇ ਆਸਾ ਜੀ ਦੀ ਵਾਰ ਦੇ ਕੀਰਤਨ ਅਤੇ ਸ਼ਾਮਾਂ ਨੂੰ 6:30 ਵਜੇ ਤੋਂ ਲੈ ਕੇ 9 ਵਜੇ ਤੱਕ ਕੀਰਤਨ ਹੋਣਗੇ ਅਤੇ ਸ਼ਨੀਵਾਰ ਨੂੰ ਰਹਿਣ ਸਭਾਈ ਕੀਰਤਨ ਹੋਣੇ ਹਨ। ਸ਼ਨੀਵਾਰ ਸਵੇਰੇ ਜੋ ਸ੍ਰੀ ਆਸਾ ਜੀ ਵਾਰ ਦੇ ਕੀਰਤਨ ਹੋਣੇ ਹਨ ਉਹ ਗੁਰਦੁਆਰਾ ਸਾਹਿਬ ਟੇਸੀ ਵਿਖੇ ਹੋਣੇ ਹਨ, ਨਾਲ ਹੀ ਉੱਥੇ ਅੰਮ੍ਰਿਤ ਸੰਚਾਰ ਹਨ। ਜਿਨ੍ਹਾਂ ਪ੍ਰਾਣੀਆਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਆਪਣੇ ਨਾਮ ਲਿਖਵਾਓ ਜੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗੇ ਅਟਲ, ਧੰਨ ਧੰਨ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਹਾਜ਼ਰੀਆਂ ਭਰ ਰਹੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਜੀਓ ਵੱਡਿਆਂ ਪਾਗਾਂ ਵਾਲੇ ਹਾਂ। ਮਹਾਰਾਜ ਜੀ ਦੀ ਚਰਨ ਛੋ ਪ੍ਰਾਪਤ ਹੋ ਰਹੀ ਹੈ। ਦਰਗਾਹੀ ਬਾਣੀ ਦੇ ਕੀਰਤਨ, ਦਰਗਾਹੀ ਬਾਣੀ ਦੇ ਜਾਪ ਔਰ ਕਥਾ ਸ੍ਰਵਣ ਕਰਨ ਦਾ ਸੁਭਾਗ ਸਾਨੂੰ ਹਾਸਲ ਹੋ ਰਿਹਾ ਹੈ। ਮਹਾਰਾਜ ਜੀ ਬਚਨ ਕਰਦੇ ਹੈ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਇੱਕ ਅੱਖਰ ਵੀ ਮਹਾਰਾਜ ਜੀ ਦੀ ਬਾਣੀ ਦਾ ਹਿਰਦੇ ਚ ਵਸ ਜਾਏ, ਉਪਦੇਸ਼ ਦਾ ਗਿਆਨ ਦਾ ਹਿਰਦੇ ਚ ਵਸ ਜਾਏ, ਕਹਿੰਦੇ ਬੰਦਾ ਨਿਹਾਲ ਹੋ ਜਾਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਕ ਅੱਖਰ ਮਨ ਚ ਵਸਣ ਨਾਲ ਬਸ ਗੱਲ ਇਹ ਹੈ ਵੀ ਮਨ ਚ ਟਿਕ ਜਾਏ। ਜਿਹਦੇ ਅੰਦਰ ਟਿਕ ਜਾਂਦਾ ਉਹਦੇ ਤੇ ਮਿਹਰਾਮਤ, ਉਹਦੇ ਤੇ ਬਖਸ਼ਿਸ਼ ਮਹਾਰਾਜ ਜੀ ਦੀ ਜ਼ਰੂਰ ਹੁੰਦੀ ਹੈ। ਔਰ ਅਸੀਂ ਜਿੰਨੀ ਵੀ ਸੰਗਤ ਕਰਦੇ ਹਾਂ, ਮਹਾਰਾਜ ਜੀ ਦੀ ਹਜ਼ੂਰੀ ਚ ਆਉਂਦੇ ਹਾਂ, ਬਸ ਉਹ ਇੱਕ ਕਿਣਕਾ ਹੀ ਲੈਣ ਆਉਂਦੇ ਹਾਂ। ਮਹਾਰਾਜ ਜੀ ਨੇ ਜਿਹਦੇ ਬਾਰੇ ਕਿਹਾ, ਕਿਣਕਾ ਏਕ ਜਿਸ ਜੀਵ ਸਾਵੈ ਤਾਂ ਕਿ ਮੈਂ ਮੰਗਣੀ ਨਾ ਆਵੈ। ਉਹ ਸਮਾਂ ਕਿਸੇ ਦਿਨ ਬਣ ਜਾਏ ਜਿਸ ਸਮੇਂ ਉਹ ਨਾਮ ਦਾ ਕਿਣਕਾ, ਮਹਾਰਾਜ ਜੀ ਦੀ ਬਾਣੀ ਦਾ ਕਿਣਕਾ ਸਾਡੇ ਅੰਦਰ ਵਸ ਜਾਏ। ਬਸ ਜਿਸ ਦਿਨ ਵਸ ਗਿਆ, ਮਹਾਰਾਜ ਜੀ ਕਹਿੰਦੇ ਤਾਂ ਕਿ ਮਹਿਮਾ ਗਨੀ ਨਾ ਆਵੇ। ਉਹਦੀ ਜਿਹੜੀ ਮਹਿਮਾ ਹੈ ਉਹ ਫਿਰ ਕੋਈ ਕਥਨ ਕਰਕੇ ਦੱਸ ਨਹੀਂ ਸਕਦਾ। ਫਿਰ ਉਹਦੇ ਅੰਦਰ ਇੱਕੋ ਇੱਛਾ ਲੱਗੀ ਰਹਿੰਦੀ ਹੈ, ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਇੱਕ ਵਾਹਿਗੁਰੂ ਦੇ ਨਾਮ ਦੀ, ਵਾਹਿਗੁਰੂ ਦੀ ਪ੍ਰਾਪਤੀ ਦੀ, ਵਾਹਿਗੁਰੂ ਦੇ ਦਰਸ਼ਨਾਂ ਦੀ ਇੱਛਾ ਲੱਗੀ ਰਹਿੰਦੀ ਉਹਨਾਂ ਨੂੰ। ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ ਕਾਂਕਸ਼ਾ, ਤੇ ਕਾਂਕਸ਼ਾ ਤੋਂ ਗੁਰਮੁਖੀ ਦੇ ਵਿੱਚ ਕਾਂਖੀ ਸ਼ਬਦ ਬਣਿਆ। ਬਹੁਤ ਸਾਰੇ ਸ਼ਬਦ ਐਸੇ ਹੈ ਜਿਹੜੇ ਇੱਕ ਦੂਜੀ ਭਾਸ਼ਾ ਦੇ ਵਿੱਚ ਜਾ ਕੇ ਲਾਗੇ ਲਾਗੇ ਦੇ ਸ਼ਬਦ ਹੁੰਦੇ ਆ। ਬਹੁਤ ਸਾਰੇ ਇੰਗਲਿਸ਼ ਦੇ ਸ਼ਬਦ ਹੈ ਜਿਹੜੇ ਪੰਜਾਬੀ ਦੇ ਬਹੁਤ ਨੇੜੇ ਆ, ਬਹੁਤ ਸਾਰੇ ਉਰਦੂ ਦੇ ਨੇ, ਫਾਰਸੀ ਦੇ ਨੇ, ਜਿਹੜੇ ਪੰਜਾਬੀ ਦੇ ਬਹੁਤ ਨੇੜੇ ਨੇ, ਗੁਰਮੁਖੀ ਦੇ ਬਹੁਤ ਨੇੜੇ ਨੇ, ਤੇ ਬਹੁਤ ਸਾਰੇ ਅਪਭ੍ਰੰਸ਼ ਹੁੰਦੇ ਆ। ਅਪਭ੍ਰੰਸ਼ ਉਹ ਸ਼ਬਦ ਹੁੰਦੇ ਆ ਜਿਹੜੇ ਕਿਸੇ ਸ਼ਬਦ ਤੋਂ ਵਿਗੜ ਕੇ ਸ਼ਬਦ ਬਣੇ ਹੁੰਦੇ ਆ। ਜਿਵੇਂ ਇੰਗਲਿਸ਼ ਦਾ ਸ਼ਬਦ ਹੈ ਟਾਈਮ, ਤੇ ਪੰਜਾਬ ਦੇ ਵਿੱਚ
ਜਦੋਂ ਕਿਸੇ ਨੇ ਕਿਸੇ ਨੂੰ ਪੁੱਛਣਾ ਹੋਏ ਟਾਈਮ ਕਿੰਨਾ ਹੋ ਗਿਆ, ਇਹ ਜਿਹੜਾ ਟਾਈਮ ਸ਼ਬਦ ਹੈ ਇੰਗਲਿਸ਼ ਦਾ ਅਪਭ੍ਰੰਸ਼ ਹੈ, ਪੰਜਾਬੀ ਦਾ ਕੋਈ ਸ਼ਬਦ ਨਹੀਂ ਹੈ, ਪੰਜਾਬੀ ਚ ਸਮਾਂ ਹੈ। ਇੱਦਾਂ ਬਹੁਤ ਸਾਰੇ ਸ਼ਬਦ ਜਿਹੜੇ ਪੰਜਾਬੀਆਂ ਦੇ ਅੱਧੇ ਨਾਮ ਅਪਭ੍ਰੰਸ਼ ਨੇ। ਅਪਭ੍ਰੰਸ਼ ਮਤਲਬ ਕਿ ਨਾਮ ਤੋਂ ਵਿਗਾੜ ਕੇ ਅੱਗੇ ਜਿਹੜਾ ਨਾਮ ਰੱਖਿਆ ਜਾਂਦਾ। ਕਿੰਨੇ ਨਾਮ ਨੇ ਐਸੇ ਜਿਹੜੇ ਨਾਮ ਨੂੰ, ਜਿਹੜਾ ਬੰਦੇ ਦਾ ਅਸਲੀ ਨਾਮ ਉਹਨੂੰ ਤਰੋੜ ਮਰੋੜ ਜੇ ਕੇ ਇੱਕ ਛੋਟਾ ਨਾਮ ਰੱਖ ਲਿਆ ਜਾਂਦਾ ਬੰਦੇ ਦਾ, ਮੇਨ ਨਾਲ ਮਿਲਦਾ ਜੁਲਦਾ ਜਿਹਾ ਵੀ ਹੁੰਦਾ। ਇਹਨੂੰ ਸੌਖੀ ਭਾਸ਼ਾ ਚ ਅਪਭ੍ਰੰਸ਼ ਕਹਿ ਦਿੰਦੇ ਆ। ਔਰ ਬਹੁਤ ਸਾਰੇ ਸ਼ਬਦ ਹੈ ਜਿਹੜੇ ਇੱਕ ਦੂਸਰੀ ਭਾਸ਼ਾ ਦੇ ਵਿੱਚ ਗਮਨ ਕਰਦੇ ਆ, ਮਿਲਦੇ ਜੁਲਦੇ ਹੁੰਦੇ ਆ। ਕਾਂਕਸ਼ਾ ਸੰਸਕ੍ਰਿਤ ਦਾ ਸ਼ਬਦ ਹੈ, ਕਾਂਖੀ ਗੁਰਮੁਖੀ ਦਾ ਸ਼ਬਦ ਹੈ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਵਾਹਿਗੁਰੂ ਤੇਰੇ ਦਰਸ਼ਨਾਂ ਦੀ ਇੱਛਾ ਹਰ ਸਮੇਂ ਬਣੀ ਰਹਿੰਦੀ ਹੈ, ਕਿਰਪਾ ਕਰ ਮੈਨੂੰ ਉਹਨਾਂ ਦੀ ਸੰਗਤ, ਉਹਨਾਂ ਦੀ ਸੇਵਾ ਬਖਸ਼ ਦੇ ਤਾਂ ਕਿ ਮੇਰਾ ਵੀ ਭਲਾ ਹੋ ਜਾਏ ਉਹਨਾਂ ਦੀ ਸੰਗਤ ਕਰਕੇ। ਅੱਜ ਦੇ ਸ਼ਬਦ ਅੰਦਰ ਮਹਾਰਾਜ ਸਾਹਿਬ ਜੀ ਦਰਸ਼ਨ ਦੀ ਗੱਲ ਕਰ ਰਹੇ ਹੈ। ਆਓ ਕਿਵੇਂ ਮਹਾਰਾਜ ਸਾਨੂੰ ਬੇਨਤੀਆਂ ਕਰਨੀਆਂ, ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਜੋਦਣੀਆਂ ਕਰਨੀਆਂ ਸਿਖਾ ਰਹੇ ਨੇ, ਸਿੱਖੀਏ ਮਹਾਰਾਜ ਜੀ ਤੋਂ, ਸਿੱਖੀਏ ਬਾਣੀ, ਸਿੱਖੀਏ ਮਰਿਆਦਾ। ਇਹ ਅਸਲ ਮਰਿਆਦਾ ਹੈ ਜਿਹੜੀ ਪਾਵਨ ਬਾਣੀ ਚ ਹੈ, ਸਤਿਗੁਰੂ ਦੇ ਬਚਨ ਜਿਹੜੇ ਨੇ, ਸਤਿਗੁਰੂ ਦੇ ਬਚਨਾਂ ਤੋਂ ਵੱਡੀ ਕੋਈ ਮਰਿਆਦਾ ਨਹੀਂ ਹੋ ਸਕਦੀ ਦੁਨੀਆਂ ਤੇ, ਸਿੱਖ ਲਈ ਖਾਸ ਕਰਕੇ। ਤੇ ਮਹਾਰਾਜ ਜੀ ਦੇ ਬਚਨ ਸੁਣਨ ਲਈ ਕੋਈ ਰਾਜੀ ਨਹੀਂ, ਕਿਉਂ? ਮੱਤ ਤੇ ਪੜਦਾ ਪਿਆ ਹੋਇਆ ਹੈ। ਜਿੰਨੀ ਦੇਰ ਮਾਇਆ ਚ ਭੱਜੇ ਫਿਰਦੇ ਆ ਉਨੀ ਦੇਰ ਇਹ ਪੜਦਾ ਨਹੀਂ ਲੈਂਦਾ, ਔਰ ਜਿੰਨਾ ਸਮਾਂ ਪੜਦਾ ਨਹੀਂ ਲੈਂਦਾ ਉਨਾ ਸਮਾਂ ਮਹਾਰਾਜ ਦੀ ਗੱਲ ਨਹੀਂ ਸੁਣਦੇ। ਆਓ ਅਰਦਾਸ ਕਰੀਏ, ਮਹਾਰਾਜ ਜੀ ਸਾਨੂੰ ਸਮਤ ਬਖਸ਼ੋ, ਅਸੀਂ ਤੁਹਾਡੀ ਸਿੱਖੀ ਸਿੱਖੀਏ। ਸਿੱਖੀ ਦਾ ਸਿੱਖਣਾ ਕੀ ਹੈ? ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ, ਗੁਰੂ ਦਾ ਹੁਕਮ, ਇਹੀ ਸਿੱਖੀ ਦਾ ਸਿੱਖਣਾ ਹੈ। ਅੱਜ ਅਸੀਂ ਅੰਮ੍ਰਿਤ ਵੀ ਛਕ ਲੈਂਦੇ ਹਾਂ, ਸਰੂਪ ਵੀ ਸਾਡੇ ਕੋਲ ਹੁੰਦਾ, ਪਰ ਸਿੱਖੀ ਦਾ ਕਿਣਕਾ ਸਾਡੀ ਜ਼ਿੰਦਗੀ ਚ ਨਹੀਂ ਹੁੰਦਾ। ਸਿੱਖੀ ਦਾ ਕਿਣਕਾ ਵੀ ਜ਼ਿੰਦਗੀ ਚ ਨਹੀਂ ਹੁੰਦਾ, ਕਿਉਂ? ਜਿੱਥੋਂ ਸਿੱਖੀ ਦੀ ਮਹਿਕ ਸਾਡੇ ਅੰਦਰ ਜਾਣੀ ਹੈ ਉੱਥੇ ਤਾਂ ਬੈਠਦੇ ਹੀ ਨਹੀਂ ਆ ਕੇ ਕਦੇ। ਸਿੱਖੀ ਦੀ ਮਹਿਕ ਬਾਣੀ ਦੇ ਸ਼ਬਦਾਂ ਚ ਜਾਣੀ ਹੈ ਅੰਦਰ,
ਆਪ ਦੇ ਕੋਲੋਂ ਹੀ ਆਪ ਦੀਆਂ ਹੀ ਗੱਲਾਂ ਆਪ ਦੇ ਮਨ ਦੀ ਹੀ ਸਿੱਖੀ ਬਣਾਈ ਹੋਈ ਹੈ 80% ਲੋਕਾਂ ਨੇ। ਔਰ ਜਦੋਂ ਸੰਸਾਰੀਆਂ ਤੇ ਦ੍ਰਿਸ਼ਟੀ ਮਾਰ ਕੇ ਦੇਖੀ ਦੀ ਹੈ, ਪਾਵਨ ਬਾਣੀ ਨੂੰ ਸਭ ਤਰ੍ਹਾਂ ਦੇ ਜੰਜਾਲ ਆਪਣੇ ਗਲੋਂ ਲਾਹ ਕੇ ਦੇਖੀ ਦਾ, ਵਿਚਾਰ ਕੇ ਮਹਾਰਾਜ ਦੇ ਭੈ ਚ ਰਹਿ ਕੇ ਫਿਰ ਪਤਾ ਚੱਲਦਾ ਵੀ ਜਿੰਨਾ ਅਸੀਂ ਆਪਣੇ ਆਪ ਨੂੰ ਮਹਾਰਾਜ ਜੀ ਦੇ ਨੇੜੇ ਸਮਝਦੇ ਹਾਂ ਅਸੀਂ ਓਨਾ ਹੀ ਦੂਰ ਹੈ। ਕਿਉਂ? ਮਹਾਰਾਜ ਜੀ ਦੇ ਬਚਨ ਸਾਡੇ ਕੋਲ ਨਹੀਂ, ਬਚਨਾਂ ਦੀ ਮਰਿਆਦਾ ਸਾਡੇ ਕੋਲ ਨਹੀਂ, ਜਿਹੜੀ ਅਸੀਂ ਆਪ ਬਣਾਈ ਹੋਈ ਹੈ ਉਹ ਕਿਸੇ ਕੰਮ ਦੀ ਨਹੀਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਰ ਬੰਦਾ ਆਪਣੀ ਮਨ ਭਾਉਂਦੀ ਵਿਆਖਿਆ ਭਾਲਦਾ, ਆਪਣੇ ਮਨ ਭਾਉਂਦਾ ਸਿਸਟਮ ਭਾਲਦਾ, ਹਰ ਇੱਕ ਚੀਜ਼ ਮੇਰੇ ਮਨ ਭਾਉਂਦੀ ਹੋਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਤੱਕ ਮੰਨ ਲਓ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਉਣੇ ਆ ਕਿਸੇ ਨੇ, ਤੇ ਅਗਲਾ ਕਹਿੰਦਾ ਜੀ ਮੈਂ 9 ਵਜੇ ਆ ਜਾਣਾ ਹੈ ਆਰੰਭ ਕਰ। ਰੱਬ ਨਾ ਕਰੇ ਮਹਾਰਾਜ ਜੀ ਦਾ ਦਰਬਾਰ ਥੋੜਾ ਸਮੇਂ ਨਾਲੋਂ ਲੇਟ ਚੱਲਦਾ ਹੋਵੇ, 5-7-10 ਮਿੰਟ, ਤੇ ਸਿੱਖ ਦਾ ਫਰਜ਼ ਇਹ ਆ ਕੇ ਹਾਜ਼ਰੀ ਭਰੇ, ਸ਼ਾਂਤ ਹੋ ਕੇ ਬੈਠ ਜਾਏ, ਤੇ ਇੱਥੇ ਉਬਲਾ ਚੁਬਲੀ ਮੱਚ ਜਾਂਦੀ ਹੈ। ਮਹਾਰਾਜ ਜੀ ਦੇ ਵਜ਼ੀਰਾਂ ਨੂੰ ਜਿਹੜੇ ਅੰਮ੍ਰਿਤ ਵੇਲੇ ਦੇ ਬੈਠੇ ਆ, ਜਾਗਦੇ ਆ ਸੇਵਾ ਚ, ਹਵਾ ਤਵਾ ਬੰਦਾ ਬੋਲਣ ਲੱਗ ਪੈਂਦਾ ਹੈ। ਇਸ ਲਈ ਮੇਰਾ ਕੰਮ 15 ਮਿੰਟ ਲੇਟ ਕਿਉਂ ਹੈ? ਉਹਨੂੰ ਪੁੱਛੇ ਸੱਚੇ ਪਾਤਸ਼ਾਹ ਦੀ ਬਾਣੀ ਹੈ, ਇਹ ਦੀਨ ਦੁਨੀ ਦੇ ਮਾਲਕ ਦਾ ਸਰੂਪ ਹੈ, ਤੇਰਾ ਕੰਮ ਕਿੱਥੋਂ ਹੋ ਗਿਆ ਬਈ? ਫਿਰ ਬਾਅਦ ਚ ਕਹਿਣਗੇ ਅਸੀਂ ਪਾਠ ਕਰਾਇਆ ਸੀ, ਅਸੀਂ ਇਹ ਕੀਤਾ ਸੀ, ਸਾਡਾ ਕੰਮ ਤਾਂ ਹੋਇਆ ਨੀ, ਕੋਈ ਕੰਮ ਕੀ ਹੋਣਾ ਤੁਹਾਡਾ? ਦਾਤ ਮੰਗਣ ਵਾਲਿਆਂ ਵਾਂਗੂ ਤਾਂ ਆਏ ਨੀ, ਮਾਲਕ ਬਣ ਕੇ ਆਏ ਹੋ। ਮਹਾਰਾਜ ਜੀ ਕਹਿੰਦੇ ਮਾਲਕਾਂ ਦੀ ਦੁਨੀਆ ਤੁਰੀ ਫਿਰਦੀ ਹੈ, ਵਿੱਚੇ ਤੁਸੀਂ ਤੁਰੇ ਫਿਰੋ। ਇਹ ਰੱਬ ਦਾ ਘਰ ਹੈ, ਕਿਸੇ ਦਾ ਖੌਫ ਥੋੜੋ ਮੰਨਦਾ ਵਾ ਵੀ ਕੋਈ ਕਹੇ ਵੀ ਕੋਈ ਮਹਾਰਾਜ ਸਾਹਿਬ ਜੀ ਤੋਂ ਧੱਕੇ ਨਾਲ ਕੁਛ ਲੈ ਜਾਏਗਾ ਇੱਥੋਂ, ਆਪਣੇ ਮਾਇਆ ਦਾ ਪੈਸੇ ਦਾ ਖੌਫ ਦਿਖਾ ਕੇ ਨਹੀਂ। ਇੱਥੇ ਤਾਂ ਜਿੰਨਾ ਝੁਕ ਕੇ ਆਏਗਾ ਬੰਦਾ ਉਨਾ ਚੰਗਾ ਰਹੇਗਾ, ਨਹੀਂ ਤਾਂ ਫਿਰ ਹਉਮੈ ਹਉਮੈ ਨੂੰ ਮਹਾਰਾਜ ਕੱਖ ਨਹੀਂ ਜਾਣਦੇ ਕਿਸੇ ਦੀ। ਮਿੰਟ ਚ ਜੇ ਕਿਤੇ ਮਾੜੀ ਜੀ ਸ਼ਹੀਦਾਂ ਸਿੰਘਾਂ ਦੀ ਨਜ਼ਰ ਸਵੱਲੀ ਹੋ ਜਾਏ ਨਾ, ਚੰਗੇ ਚੰਗਿਆਂ ਨੂੰ ਸੁਧਾਰ ਦਿੰਦੇ ਆ ਫੜ ਕੇ, ਫਿਰ ਉਹ ਤਾਂ ਮਹਾਰਾਜ ਦੀ ਰਜਾ ਚ ਸ਼ਾਂਤ ਬੈਠੇ ਰਹਿੰਦੇ ਆ। ਸੋ ਚਲੋ, ਮਹਾਰਾਜ ਦੇ ਪ੍ਰੇਮੀ, ਮਹਾਰਾਜ ਦੇ ਦਾਸ ਸੇਵਕ ਬੱਚੇ ਬਣ ਕੇ ਆਈਏ ਮਹਾਰਾਜ ਦੀ ਹਜ਼ੂਰੀ ਚ, ਕੁਝ ਖੱਟਣ ਆਈਏ, ਗਵਾਣ ਨਾ ਆਈਏ। ਆਓ ਮਹਾਰਾਜ ਜੀ ਜੋ ਹੁਕਮ ਬਖਸ਼ ਰਹੇ ਆ ਸ਼ਰਵਣ ਕਰਦੇ ਹਾਂ। ਅਖਰੀ ਅਰਥੀ ਵਿਆਖਿਆ ਹੋਣੀ ਹੈ, ਸ਼ਬਦ ਬਹੁਤ ਵੱਡਾ। ਜੈਤ ਸ੍ਰੀ ਮਹੱਲਾ ਪੰਜਵਾਂ, ਛੰਤ ਘਰ ਪਹਿਲਾ,
जैत श्री राग दे अंदर गुरु अर्जन देव जी महाराज अमृतमयी दात बख्शिश करते ने। श्लोक ते चंतां दे विच ये पावन श्री मुख पातशाह साहिब महाराज जी ने उच्चारण किया है। पहले घर च सारे छंद नूं गाण दी ताकीद है। एक ओंकार सतगुर प्रसाद अकाल पुरख वाहिगुरु जी का मंगल करते ने भाई गुरु मुखो। वो अकाल पुरख वाहिगुरु जिहड़ा सब नूं साजण वाला है वो सच्चे गुरु की कृपा दे नाल प्राप्त हुंदा है। श्लोक दर्शन प्यासी दिन सरात चितवान दिन नीत। महाराज जी कहिंदे एवें अरदास करिया करो वाहिगुरु अगे। महाराज जी अगे हे महाराज तेरे दर्शनां दी प्यास है दिन रात लगी रहिंदी है दिन रात चित वधे रहिंदा है आप जी नूं याद करदे रहिंदा कि कदों दर्शन होणगे तुहाडे। आखो सतनाम श्री वाहे। महाराज जी कहिंदे इह ना होवे भी अरदास कर दित्ती भी महाराज जी थोनू ही चेते करदे रहिंदा हर वेले दिल सार वेले माया नूं चेते करदा रहे दिल हर वेले होर किते तुरिया फिरे ये सतगुरु जानी जान ने। जे हर वेले चित नहीं करदा ना दर्शना नूं माया च रहिंदा फिर ऐ कहो महाराज जी हर वेले पुठे पासे फसिया रहिंदा। तुसी किरपा करो ये हर वेले तुहाडे दर्शना नूं चित वे। महाराज मेरे बस की गल नहीं मैं बड़ा जोर ला लिया रोक रोक के रुकदा नहीं। महाराज जी नूं मत्था टेक दो इहदा समर्पण कर दो फिर महाराज आप कृपा कर देंदे। खोल कपट गुर मेलिया नानक हर संग मीत। फिर आप महाराज जी वाहिगुरु नाल साडे अंदर जिहड़ा कपट है उहदी गंढ बन्नी पई है वो खोल के मिला देंदे ने मित्र बन के। होर किसी च हिम्मत नहीं गंढ फोल दवे परम कट दवे अंदरों सतगुरु ची कला है। चंत सुनी यार हमारे सज्जन एक करो बेनंतिया। महाराज जी कहिंदे भाई जिहड़े वाहिगुरु नाल मिले हुए ने उहनां नूं क्या करो हे सज्जन साधु संत महापुरश हे रब दे प्यारे मैं एक बेनती करनी है आप जी नूं। तिस मोहन लाल प्यारे हों फिरों खजंतिया। मैं वाहिगुरु नूं लभदा फिरदा हाँ। इस शब्द की व्याख्या महाराज जी ने पति रूप परमात्मा और जीव रूप स्त्री के संदर्भ च कीती हुई है। जिवें कहा ना हों फिरों खजंतिया मैं लभदी फिरदी हाँ उहदी स्त्री परमात्मा की रूह नूं कहा है। लेकिन आपां अर्थ समय रब दे प्यारे दे रूप च ही अर्थ करदे जावांगे क्योंकि उदां वे शब्दावली बहुत चाहीदी हुंदी है व्याख्या दे लई। भाव रूप च व्याख्या समझदे आ समा थोड़ा है।

ਇੱਕ ਭੋਰੀ ਦਰਸ਼ਨ ਦੀਜਾ। ਕਹਿੰਦੇ ਵਾਹਿਗੁਰੂ ਦੇ ਪਿਆਰਿਆਂ ਨੂੰ ਐਵੇਂ ਬੇਨਤੀਆਂ ਕਰੇ ਵੀ ਇੱਕ ਚੱਲ ਕੇ ਮਿਲ ਜਾਏ ਉਸ ਵਾਹਿਗੁਰੂ ਦੀ। ਜੇ ਤੁਸੀਂ ਉਹ ਝਲਕ ਪ੍ਰਾਪਤੀ ਲਈ ਦਰਸ਼ਨ ਲਈ ਦਸ ਪਾ ਦਿਓ ਨਾ, ਆਪਣਾ ਸਿਰ ਵੱਢ ਕੇ ਤੁਹਾਡੇ ਚਰਨਾਂ ਚ ਭੇਟ ਕਰਦੇ ਹਾਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਇਹ ਵੀ ਛੋਟਾ ਹੈ, ਬੇਟਾ ਥੋੜੀ ਹੈ ਵੀ। ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ, ਇੱਕ ਦਿਲ ਪੀਨਾ ਤਿਰੀਜੈ। ਕਿਉਂਕਿ ਮੇਰੇ ਨੈਣ ਮਹਾਰਾਜ ਦੇ ਰੰਗ ਚ ਰੰਗੇ ਪਏ, ਪਿਆਸੇ ਹੋਏ ਪਏ ਆ ਦਰਸ਼ਨਾਂ ਦੇ, ਤੜਫੇ ਪਏ ਆ ਦਰਸ਼ਨਾਂ ਦੇ ਲਈ। ਇੱਕ ਪਲ ਵੀ ਧੀਰਜ ਨਹੀਂ ਕਰਦੇ, ਅੱਖਾਂ ਹੇ ਵਾਹਿਗੁਰੂ ਆਪ ਜੀ ਦੇ ਦਰਸ਼ਨਾਂ ਲਈ ਤੜਫੀਆਂ ਬਣ ਜਾਂਦੇ। ਧੰਨ ਨੇ ਉਹ ਨੇਤਰ ਜਿਨ੍ਹਾਂ ਦੇ ਅੰਦਰ ਇੰਨੀ ਤਾਂਘ ਹੁੰਦੀ ਹੈ ਵਾਹਿਗੁਰੂ ਨੂੰ ਮਿਲਣ ਦੀ, ਦੇਖਣ ਦੀ। ਸਾਡੀ ਤਾਂ ਮਨ ਕਹਿੰਦੇ ਅੱਖੀਂ ਦੇਖ ਨਾ ਰਜੀਆਂ ਬਹੁ ਰੰਗ ਤਮਾਸੇ, ਆਹ ਦੁਨੀਆਂ ਦੇ ਰੰਗ ਤਮਾਸੇ ਰੰਗ ਰੂਪ ਦੇਖ ਕੇ ਨਹੀਂ ਰੱਜਦੀਆਂ ਅੱਖਾਂ। ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ, ਚਾਤ੍ਰਿਕ ਜਿਵੈ ਤਸੰਤੀਆਂ। ਕਹਿੰਦੇ ਇਹ ਅੱਖੀਆਂ ਜਿਹੜੀਆਂ ਨਾ ਜਿਵੇਂ ਬਬੀਹਾ ਸਵੰਤੀ ਬੂੰਦ ਲਈ ਪਿਆਸਾ ਹੁੰਦਾ ਤੜਫਦਾ, ਇੰਨੀਆਂ ਤਿਹਾਈਆਂ ਹੋਈਆਂ ਨੇ ਵਾਹਿਗੁਰੂ ਦੇ ਦਰਸ਼ਨਾਂ ਲਈ। ਵਾਹਿਗੁਰੂ ਨੂੰ ਆਪਣਾ ਮਨ ਇੱਦਾਂ ਦੇ ਰੱਖਿਆ, ਅਰਪਣ ਕਰ ਰੱਖਿਆ ਕਿ ਜਿੱਦਾਂ ਮੱਛੀ ਆਪਣਾ ਆਪ ਪਾਣੀ ਨੂੰ ਅਰਪਣ ਕਰਕੇ ਰੱਖਦੀ ਹੈ, ਬਾਹਰ ਕੱਢੋਗੇ ਮਰ ਜਾਏਗੀ ਪਾਣੀ ਤੋਂ ਬਿਨਾਂ। ਕਹਿੰਦੇ ਮਹਾਰਾਜ ਆਪ ਦੇ ਦਰਸ਼ਨ ਨਾ ਹੋਏ ਇੱਦਾਂ ਹੀ ਮਰ ਜਾਣਾ, ਬਸ ਬਿਨਾਂ ਦਰਸ਼ਨਾਂ ਤੋਂ ਛੇਤੀ ਚਲੇ ਜਾਣਾ ਦੁਨੀਆਂ ਤੋਂ। ਜਨ ਨਾਨਕ ਗੁਰਪੂਰਾ ਪਾਇਆ, ਸਗਲੀ ਦਿਖਾ ਬੁਝੰਤੀ ਆ। ਮਹਾਰਾਜ ਜੀ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਪਾਇਆ ਨਾ, ਉਹਨਾਂ ਦੀ ਸਾਰੀ ਤ੍ਰੇਹ ਬੁਝ ਗਈ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਅੰਦਰੋਂ ਟਿਕ ਗਏ ਨੇ, ਸ਼ਾਂਤ ਹੋ ਗਏ।

कहते महाराज तेरे प्यारे इन्ना तेन प्यार करन वाले पे है, मैं तो किसी गिनती च नहीं आता, एक तो एक चढ़दे तो चढ़दे तेरा आनंद आत्मिक आनंद मानन वाले पे है। महाराज मेरी तो किसी पासे गिनती ही नहीं हुंदी, क्योंकि सात संगत जी वाहिगुरु नू अज तासी कई बार असी नोट करते हैं कथा दे विच बहुत सारे जड़े स्रोते ऐसे हुंदे आ जिन्हां नू रब दी गल बोरिंग लगती है। आखो सतनाम श्री वाहिगुरु भी कुछ स्रोते ऐसे हुंदे आ जिन्हां नू चंगी हुई रब दी गल लगती है। अनुभव व्याख्या करन वालियां नू सब हुंदा रहिंदा है, भावना वालियां दा भी और बिना भावना वालियां दा भी, पर साडा फर्ज है भावना पैदा करनी, प्रेम पैदा करना। महाराज जी कहंदे महाराज एक तो एक चढ़दे तो चढ़दे आ तेरे प्यारे, मैं तो किसी गिनती च नहीं आता, एक दो एक चाड़े अनक प्यारे नित करदे भोग मिलासा। महाराज एक तो एक चढ़दे तो चढ़ एक दो एक चढ़ंदी आ, कौन जाने मेरा नाम जी। महाराज ऐसे ऐसे महापुरुष पए है जिहड़े तेरी प्राप्ति दे आनंद नू माणदे ने। महाराज आत्मिक उचियां तो उचियां अवस्थावां दे आनंद नू माणदे ने। महाराज उहनां नू देख के तिन्हां देख मन चाओ उठंदा, हौ कद पाई गुणतासा, मेरे मन च भी चा पैदा हो जाता कि ओ गुणा दा खजाना वाहिगुरु परमात्मा मैनू कदों मिलेगा। आखो सतनाम श्री वाहिगुरु। सुन प्रताप कबीर दा दूजा सिख हुआ सहण नाई। कबीर जी का जो सुनिया सी ना जस, बड़े भगत कबीर जी की भगती तो प्रभावित हो के वाहिगुरु के प्यारे बने। कबीर जी तो बाद वाले तकरीबन काशी के इलाके दे विच हजारां दी गिणती च ब्रह्म ज्ञानी होए कबीर जी तो इंस्पायर हो के, फिर रविदास जी तो हो के होए है। उस तो बाद आ जाइए हुण नेड़े अपने श्रीमान संत बाबा सुंदर सिंह जी ਪਿੰਡਰਾਂ ਵਾਲੇ ਮਹਾਂਪੁਰਸ਼, ਉਹਨਾਂ ਦੀ ਬੰਦਗੀ ਤੋਂ ਪ੍ਰਭਾਵਿਤ ਹੋ ਕੇ ਹਜ਼ਾਰਾਂ ਦੀ ਗਿਣਤੀ ਚ ਗੁਰੂ ਕੇ ਸਿੱਖ ਬਾਣੀ ਦੀ ਵਿਚਾਰ ਦੁਆਰਾ ਤਤਵੇ ਤੇ ਮਹਾਂਪੁਰਸ਼ ਹੋਏ। ਸ੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ ਮਹਾਂਪੁਰਸ਼, ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਕਿੰਨੀਆਂ ਰੂਹਾਂ ਦੇ ਦਰਸ਼ਨ ਕੀਤੇ ਹੈ ਪਿੰਡਾਂ ਦੇ ਵਿੱਚ,
ਕਥਾ ਕਰਨ ਜਦੋਂ ਜਾਈਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪੁਰਾਣੇ ਬਜ਼ੁਰਗ ਮਿਲ ਜਾਂਦੇ ਆ ਜਿਹੜੇ ਕਹਿਣਗੇ ਜੀ ਮੈਂ ਉਹ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਸੰਗਤ ਕੀਤੀ, ਉਸ ਤੋਂ ਪਹਿਲੇ ਸ਼ਰਾਬ ਪੀਂਦਾ ਹੁੰਦਾ ਸੀ, ਆਖੋ ਸਤਨਾਮ। ਹੁਣ ਨਿਤਨੇਮ ਹੀ ਪੂਰੇ ਨਗਰ ਚ ਉਹਨਾਂ ਵਰਗਾ ਨੀ ਕੋਈ, ਬਜ਼ੁਰਗੀ ਦੀ ਅਵਸਥਾ, ਚਿਹਰਾ ਲਾਲ ਖਿੜਿਆ ਪਿਆ ਤੇ ਕੋਈ ਕਹਿਣਗੇ ਜੀ ਬਾਬਾ ਨਾਨਕ ਸਿੰਘ ਜੀ ਦੇ ਬਚਨ ਸੁਣੇ ਸੀ। ਸੋ ਇੱਦਾਂ ਹੀ ਕਿਤੇ ਨਾ ਕਿਤੇ ਦੂਰ ਨਾ ਜਾਈਏ, ਆਪਣੀ ਵਡਿਆਈ ਨਹੀਂ ਇਹ। ਸੰਤ ਬਾਬਾ ਬਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਮਹਾਂਪੁਰਸ਼ ਸ਼ਾਇਦ ਸੱਤਵੀਂ ਛੇਵੀਂ ਕਲਾਸ ਚ ਸੀ ਦਾਸ ਉਦੋਂ, ਉਹਨਾਂ ਦੇ ਦੋ ਦੀਵਾਨ ਸੁਣੇ ਸੀ, ਤੀਸਰੇ ਦੀਵਾਨ ਚ ਅੰਮ੍ਰਿਤ ਛਕ ਲਿਆ ਸੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਫਿਰ ਉਹਨਾਂ ਦੇ ਬਚਨ ਸੁਣ ਸੁਣ ਕੇ ਹੌਲੀ ਹੌਲੀ, ਅੱਜ ਮਹਾਰਾਜ ਜੀ ਨੇ ਐਡੀ ਵੱਡੀ ਸੇਵਾ ਲਾਈ ਹੋਈ ਹੈ। ਸੋ ਹਿਰਦੇ ਚ ਭਾਵਨਾ, ਪ੍ਰੇਮ, ਜਦੋਂ ਕਿਸੇ ਰੱਬ ਰੰਗੀ ਰੂਹ ਦੇ ਰਾਹੀਂ ਜਾਗ ਲੱਗਿਆ ਹੁੰਦਾ ਨਾ, ਫਿਰ ਉਹ ਬੰਦੇ ਦੇ ਅੰਦਰ ਮਰਦੇ ਦਮ ਤੱਕ ਰਹਿੰਦਾ। ਜਦੋਂ ਕਿਸੇ ਨਾਸਤਿਕ ਜੇ ਬੰਦੇ ਦੀ ਸੰਗਤ ਕੀਤੀ ਹੁੰਦੀ ਹੈ, ਕਿਸੇ ਨੇ ਜਿਹੜਾ ਜ਼ਹਿਰ ਉਹਦੇ ਅੰਦਰ ਭਰ ਜਾਂਦਾ ਬੰਦਾ ਤਾਂ ਵਿਚਾਰਾ ਇਨੋਸੈਂਟ ਹੁੰਦਾ, ਪਰ ਗਲਤ ਸੰਗਤ ਕਰਕੇ ਫਸ ਜਾਂਦਾ ਕਿਤੇ ਨਾ ਕਿਤੇ, ਉਹਦੇ ਅੰਦਰ ਰਹਿੰਦੀ ਉਮਰ ਤੱਕ ਨਹੀਂ ਜਾਂਦਾ। ਮਹਾਰਾਜ ਬਖਸ਼ ਲੈਣ ਕਿਸੇ ਨੂੰ ਮੋੜ ਲਿਆਉਣ। ਚਲੋ ਆਪਾਂ ਆਪਣੇ ਵਿਸ਼ੇ ਤੇ ਆਈਏ। ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਦੇਖ ਕੇ ਮਨ ਚ ਚਾਅ ਪੈਦਾ ਹੋ ਜਾਂਦਾ ਰੱਬ ਦੇ ਪਿਆਰਿਆਂ ਨੂੰ, ਬੰਦਗੀ ਕਰਨ ਵਾਲਿਆਂ ਨੂੰ, ਸਿਮਰਨ ਕਰਨ ਵਾਲਿਆਂ ਨੂੰ ਦੇਖ ਕੇ ਕਿ ਸਾਡੇ ਤੇ ਵੀ ਕਿਰਪਾ ਹੋ ਜਾਏ, ਅਸੀਂ ਵੀ ਬਖਸ਼ੇ ਜਾਈਏ। ਜਿਨੀ ਮੈਂਡਾ ਲਾਲ ਰਜਾਇਆ ਹਾਂ ਤਿਸ ਆਗਿਆ ਮਨ ਡੇਹੀਆ, ਜਿਨ੍ਹਾਂ ਨੇ ਮੇਰਾ ਪ੍ਰੀਤਮ ਰਜਾਇਆ ਨਾ। ਮਹਾਰਾਜ ਜੀ ਕਹਿੰਦੇ ਉਹਨਾਂ ਅੱਗੇ ਮਨ ਦੇ ਦਈਏ ਆਪਣਾ। ਔਰ ਕਹੀਏ ਨਾਨਕ ਕਹਿ ਸੁਣ ਬਿਨੋ ਸੁਹਾਗਣ, ਕਿ ਇਹ ਰੱਬ ਦੀ ਪ੍ਰਾਪਤੀ ਵਾਲੀ ਜੀਵ ਰੂਪ ਇਸਤਰੀਏ, ਮੈਂ ਆਪਣਾ ਤਨ ਮਨ ਧਨ ਸਭ ਤੈਨੂੰ ਅਰਪਣ ਕੀਤਾ, ਮੈਨੂੰ ਮੂੰਹ ਦੱਸ ਡਿਖਾ ਫਿਰ ਕੇ ਹੀ ਆ, ਮੈਨੂੰ ਦੱਸ ਪਾਵ ਵਾਹਿਗੁਰੂ ਦੀ ਕਿਵੇਂ ਦਾ ਮੇਰਾ ਮਾਲਕ, ਮੈਨੂੰ ਵੀ ਦਰਸ਼ਨ ਕਰਾ, ਉਸਦੇ ਸਭ ਕੁਝ ਲੈ ਲੈ ਮੇਰੇ ਤੋਂ ਪਰ ਦਰਸ਼ਨ ਕਰਾ ਦੇ।

ਫਿਰ ਉਹ ਰੱਬ ਦੇ ਪਿਆਰੇ ਦੱਸਦੇ ਆ, ਕਹਿੰਦੇ ਗੁਰਮੁਖਾ ਸੁਣ, ਜਿਹੜੇ ਵਾਹਿਗੁਰੂ ਨੂੰ ਪਾ ਜਾਂਦੇ ਆ ਨਾ, ਉਹਨਾਂ ਨੂੰ ਹੋਰ ਕੋਈ ਚੰਗਾ ਨਹੀਂ ਲੱਗਦਾ। ਜਿਹੜੀ ਜੀਵ ਰੂਪ ਇਸਤਰੀ ਪਤੀ ਰੂਪ ਪਰਮਾਤਮਾ ਨੂੰ ਪਾ ਜਾਂਦੀ ਹੈ ਨਾ, ਉਹਨੂੰ ਹੋਰ ਕੁਝ ਵੀ ਚੰਗਾ ਨਹੀਂ ਲੱਗਦਾ। ਯਾਰ ਵੇ ਤੈਰਾ ਵਿਆ ਲਾਲਨ ਮੂੰਹ ਦੱਸ ਦਸੰਦਾ, ਕਹਿੰਦੇ ਫਿਰ ਉਹਨਾਂ ਨੂੰ ਪੁੱਛੋ ਕਿ ਤੁਸੀਂ ਆਨੰਦ ਮਾਣਿਆ ਉਹਦੀ ਪ੍ਰਾਪਤੀ ਦਾ, ਸਾਨੂੰ ਵੀ ਦੱਸ ਦਿਓ ਉਹਦੀ ਪ੍ਰਾਪਤੀ ਕਿਵੇਂ ਹੋਵੇ। ਲਾਲਨ ਤੈ ਪਾਇਆ ਆਪ ਗਵਾਇਆ ਜੈ ਤਨ ਭਾਗ ਮਤਾਣੇ, ਤੁਸੀਂ ਉਹ ਮਾਲਕ ਨੂੰ ਪਾ ਲਿਆ, ਆਪਣੇ ਅੰਦਰੋਂ ਆਪਾ ਭਾਵ ਗਵਾ ਦਿੱਤਾ, ਹਉਮੈ ਖਤਮ ਕਰਾ ਲਈ ਆਪਣੀ, ਇਹ ਨਹੀਂ ਹੁੰਦੀ ਬੰਦੇ ਦੀ ਖਤਮ। ਤੇ ਜਿਵੇਂ ਤੁਹਾਡੇ ਮਸਤਕ ਦੇ ਭਾਗ ਜਾਗੇ ਆ, ਸਾਨੂੰ ਵੀ ਉਹ ਮਾਰਗ ਦੱਸ ਦਿਓ, ਸਾਡੇ ਤੇ ਵੀ ਕਿਰਪਾ ਹੋ ਜਾਏ। ਬਾਹ ਪਕੜ ਠਾਕਰ ਹੋ ਕਿੱਦੀ ਗੁਣ ਅਵਗੁਣ ਨਾ ਪਛਾਣੇ, ਫਿਰ ਉਹ ਕਹਿੰਦੇ ਭਾਈ ਕੀ ਦੱਸਾਂ, ਮਹਾਰਾਜ ਜੀ ਨੇ ਤਰਸ ਕੀਤਾ ਮੇਰੇ ਤੇ, ਬਾਂਹ ਫੜ ਲਈ ਮੇਰੀ ਤੇ ਆਪਣੇ ਬਣਾ ਲਿਆ ਉਹਨਾਂ ਨੇ, ਨਾ ਗੁਣ ਦੇਖਿਆ ਨਾ ਔਗਣ ਦੇਖਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਦੋਂ ਸਾਰੀ ਬਾਣੀ ਚ ਬਚਨ ਆਉਂਦੇ ਨੇ ਬਾਰ ਬਾਰ, ਥੋੜਾ ਥੋੜਾ ਬੇਨਤੀ ਹੈ ਸੰਗਤ ਨੂੰ ਵੀ ਸਹਿਜ ਪਾਠ ਜ਼ਰੂਰ ਕਰਿਆ ਕਰੋ। ਜਦੋਂ ਸਹਿਜ ਪਾਠ ਕਰਦੇ ਹਾਂ ਬਹੁਤ ਕੁਛ, ਹਰ ਸਹਿਜ ਪਾਠ ਚੋਂ ਨਵਾਂ ਅਨੁਭਵ ਮਿਲਦਾ। ਤੇ ਨਵੇਂ ਬਚਨ ਹਰ ਵਾਰ ਨਵਾਂ ਅਨੁਭਵ ਸਾਡੀ ਝੋਲੀ ਪੈਂਦਾ ਰਹਿੰਦਾ। ਤੇ ਮਹਾਰਾਜ ਜੀ ਦੀ ਬਾਣੀ ਚ ਬਚਨ ਆਉਂਦੇ ਆ ਵੀ ਬੰਦਾ ਇੰਨਾ ਕਾਬਲ ਨਹੀਂ ਹੁੰਦਾ ਕੋਈ ਵੀ ਉਹ ਪ੍ਰੀਖਿਆ ਪਾਸ ਕਰ ਲਵੇ ਜਾਂ ਬੰਦਗੀ ਨਾਲ ਪਾ ਲਵੇ ਪਰਮਾਤਮਾ ਨੂੰ, ਹੱਠ ਨਾਲ ਪਾ ਲਵੇ। ਕਹਿੰਦੇ ਫਿਰ ਉਹ ਕਾਬਲ ਕੀ ਚੀਜ਼ ਹੁੰਦੀ ਹੈ ਜਿਹਦੇ ਨਾਲ ਰੱਬ ਮਿਲਦਾ। ਮਹਾਰਾਜ ਜੀ ਕਹਿੰਦੇ ਬੰਦੇ ਦਾ ਭੋਲਾਪਣ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਹਾ ਨਾ ਭੋਲੇ ਪਾਏ ਮਿਲੈ ਰਗਰਾਇਆ, ਬੰਦੇ ਦਾ ਐਨ ਭੋਲਾਪਣ, ਸਿੱਧਾ ਸਾਦਾ ਜਾ ਸਾਦਗੀ ਨਾਲ ਭਰਿਆ ਹੋਇਆ ਸੁਭਾਅ। ਬੇਸ਼ੱਕ ਦੁਨੀਆਦਾਰ ਠੱਗੀਆਂ ਮਾਰ ਜਾਣ, ਦੁਖੀ ਵੀ ਕਰ ਜਾਣ ਬੰਦੇ ਨੂੰ, ਪਰ ਮਹਾਰਾਜ ਜੀ ਨੂੰ ਇਹੋ ਜਿਹਾ ਬੰਦਾ ਬਹੁਤ ਛੇਤੀ ਪਸੰਦ ਹੁੰਦਾ। ਤੇ ਫਿਰ ਉਹਦੀ ਜਿਹੜੀ ਭੋਲੀ ਬਿਰਤੀ ਹੈ ਮਨ ਦੀ, ਸਿੱਧਰੀ ਜੀ ਬਿਰਤੀ ਹੈ, ਉਹਨੂੰ ਮਹਾਰਾਜ ਬਖਸ਼ ਲੈਂਦੇ ਹੈ। ਨਾਮਦੇਵ ਜੀ ਦਾ ਜ਼ਿਕਰ ਆਉਂਦਾ, ਕਹਿੰਦੇ ਇੱਕ ਦਿਨ ਉਹਨਾਂ ਦੇ ਪਿਤਾ ਜੀ ਉਹ ਘਰੇ ਮੂਰਤੀ ਸੀ ਬਣਾਈ ਹੋਈ ਠਾਕੁਰ ਦੀ, ਗੁਰਬਾਣੀ ਗੁਰੂ ਗ੍ਰੰਥ ਸਾਹਿਬ ਚ ਵੀ ਜ਼ਿਕਰ ਹੁੰਦਾ ਔਰ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ। ਕਹਿੰਦੇ ਘਰੋਂ ਚੱਲੇ ਨਾਮਦੇਵ ਜੀ ਨੂੰ, ਕਹਿੰਦੇ ਨਾਮਦੇਵ ਸ਼ਾਮ ਨੂੰ ਠਾਕੁਰ ਜੀ ਦੀ ਪੂਜਾ ਕਰ ਦੇ, ਨਾਲੇ ਦੁੱਧ ਪਿਆ ਦੇ। ਬਾਪੂ ਚਲਾ ਗਿਆ,
ਤੇ ਸ਼ਾਮ ਨੂੰ ਨਾਮਦੇਵ ਜੀ ਤਿਆਰ ਬਰ ਤਿਆਰ ਹੋਏ ਤੇ ਦੁੱਧ ਚੋਇਆ, ਦੁੱਧ ਲੈ ਕੇ ਮੂਰਤੀ ਦੇ ਅੱਗੇ ਬਹਿ ਗਏ। ਭੋਲਾ ਪਣ ਕਹਿੰਦੇ ਮਹਾਰਾਜ ਜੀ ਅੱਜ ਬਾਪੂ ਨੇ ਕਿਹਾ ਸੀ ਤੁਹਾਨੂੰ ਦੁੱਧ ਪਿਆਉਣਾ। ਭਾਈ ਨਾਮਦੇਵ, ਭਾਈ ਗੁਰਦਾਸ ਜੀ ਕਹਿੰਦੇ ਦੁੱਧ ਪਿਆਵਣ ਕਹਿ ਸਮਝਾਇਆ ਤੇ ਬਾਪੂ ਜੀ ਕਹਿ ਗਏ ਸੀ ਤੁਹਾਨੂੰ ਦੁੱਧ ਪਿਆਉਣਾ। ਮਹਾਰਾਜ ਆ ਦੁੱਧ ਲੈ ਕੇ ਆਇਆ, ਤੁਸੀਂ ਪੀ ਲਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਪੱਥਰ ਦੀ ਮੂਰਤੀ ਦੁੱਧ ਕੀ ਪੀਵੇ? ਬੈਠੇ ਰਹੇ। ਹੁਣ ਨਾਮਦੇਵ ਜੀ ਨੂੰ ਆਪਣਾ ਫਿਕਰ ਵੀ ਬਾਪੂ ਤੋਂ ਪੀਂਦੇ ਹੋਣੇ ਆ, ਮੇਰੇ ਤੋਂ ਪੀ ਨਹੀਂ ਰਹੇ। ਮਹਾਰਾਜ ਤੁਸੀਂ ਮੇਰੇ ਨਾਲ ਨਾਰਾਜ਼ ਹੋ, ਤੁਸੀਂ ਦੁੱਧ ਕਿਉਂ ਨਹੀਂ ਪੀਂਦੇ? ਫਿਰ ਵੀ ਕੋਈ ਆਵਾਜ਼ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਤੇ ਆਖਿਰਕਾਰ ਜਦੋਂ ਨਾ ਦੁੱਧ ਪੀਤਾ, ਇੱਥੋਂ ਐਂ ਲੱਗਦਾ ਵੀ ਨਾਮਦੇਵ ਜੀ ਕਹਿੰਦੇ ਮਹਾਰਾਜ ਮੇਰੇ ਤੇ ਬਾਪੂ ਨੇ ਕੁੱਟਣਾ ਮੈਨੂੰ ਜੇ ਦੁੱਧ ਨਾ ਪੀਤਾ। ਤੁਸੀਂ ਵੀ ਤੂੰ ਦੁੱਧ ਕਿਉਂ ਨਹੀਂ ਪਿਆਇਆ? ਕਿਉਂਕਿ ਇੱਧਰ ਹੀ ਆ ਜਿਹੜਾ ਬੱਚਿਆਂ ਨੂੰ ਕੋਈ ਕੁਛ ਕਹਿੰਦਾ ਨਹੀਂ। ਤੇ ਪੰਜਾਬ 'ਚ ਤਾਂ ਹੁਣ ਵੀ ਸਰਵਿਸ ਹੋ ਜਾਂਦੀ ਹੈ। ਤੇ ਇੱਕ ਗੱਲ ਹੋਰ, ਬਹੁਤੇ ਬੱਚੇ ਜਿਹੜੇ ਆ ਨਾ ਉਹ ਆਪਦੇ ਪਿਓ ਦੀ ਸਰਵਿਸ ਕਰਕੇ ਸੁਧਰੇ ਹੋਏ ਰਹਿੰਦੇ ਆ। ਜਿਵੇਂ ਜਿਵੇਂ ਨਸ਼ਿਆਂ ਦਾ ਦੌਰ ਵਗਦਾ, ਜਿਨ੍ਹਾਂ ਦੇ ਬਾਪੂ ਥੋੜੇ ਸਖ਼ਤ ਹੁੰਦੇ ਆ ਨਾ, ਉਹਨਾਂ ਦੇ ਬੱਚੇ ਬਿਮਾਰੀਆਂ ਤੋਂ ਬਚ ਵੀ ਜਾਂਦੇ, ਬੜੀਆਂ ਲਾਹਮਤਾਂ ਤੋਂ ਬਚਦੇ ਆ। ਤੇ ਸੋ ਚਲੋ, ਉਹ ਕਹਿੰਦੇ ਮਹਾਰਾਜ ਬਾਪੂ ਨੇ ਕੁੱਟਣਾ ਮੈਨੂੰ, ਤੁਸੀਂ ਦੁੱਧ ਨਾ ਪੀਤਾ। ਆਖਿਰਕਾਰ ਕਹਿੰਦੇ ਜਦੋਂ ਕੋਈ ਆਵਾਜ਼ ਨਾ ਆਈ, ਕੋਈ ਗੱਲ ਨਾ ਬਾਤ ਹੋਈ, ਕਹਿੰਦੇ ਠੀਕ ਹੈ ਤੁਸੀਂ ਨਾ ਪੀਓ, ਮੈਂ ਵੀ ਨਹੀਂ ਜਿੰਨਾ ਚਿਰ ਤੁਸੀਂ ਕੁਛ ਛਕਦੇ ਛਕਦਾ ਛਕਾਉਂਦਾ ਆ ਬੈਠਾ ਇੱਥੇ। ਗੁਰੂ ਗ੍ਰੰਥ ਸਾਹਿਬ ਚ ਬਚਨ ਆਉਂਦੇ ਆ, ਦੁੱਧ ਪਿਆਏ ਭਗਤ ਘਰ ਗਿਆ, ਨਾਮੇ ਹਰ ਕਾ ਦਰਸ਼ਨ ਪਿਆ। ਕਿਸੇ ਕਵੀ ਦੀ ਕਵਿਤਾ ਨਹੀਂ, ਪੜ੍ਹ ਲਿਓ ਨਾਮਦੇਵ ਜੀ ਦੀ ਬਾਣੀ ਚ। ਕਹਿੰਦੇ ਹਾਰ ਕੇ ਵਾਹਿਗੁਰੂ ਨੂੰ ਪ੍ਰਗਟ ਹੋਣਾ ਪੈ ਗਿਆ। ਕਹਿੰਦੇ ਲਿਆ ਨਾਮਦੇਵ ਦੁੱਧ ਪਿਆ, ਇੰਨੇ ਸੌਖੇ ਦਰਸ਼ਨ ਹੋ ਗਏ ਕਿਸ ਚੀਜ਼ ਤੋਂ? ਭੋਲੇਪਣ ਚੋਂ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਮਹਾਰਾਜ ਜੀ ਦੀ ਬਾਣੀ ਜਦੋਂ ਪੜ੍ਹੀ ਦੀ ਹੈ ਨਾ, ਕਮਾਈ ਚੋਂ ਜਪ ਤਪ ਚੋਂ ਉਹ ਦਾਤ ਨਹੀਂ ਮਿਲਦੀ ਜਿਹੜੀ ਦਾਤ ਭੋਲੇਪਣ ਚੋਂ ਮਿਲ ਜਾਂਦੀ ਹੈ। ਮਹਾਰਾਜ ਸਾਹਿਬ ਜੀ ਬਚਨ ਕਰਦੇ ਆ, ਕਹਿੰਦੇ ਜਿਨ੍ਹਾਂ ਨੂੰ ਮਹਾਰਾਜ ਜੀ ਆਪਣੇ ਬਣਾਉਂਦੇ ਆ ਨਾ, ਫਿਰ ਗੁਣ ਨਹੀਂ ਔਗਣ ਨਹੀਂ ਦੇਖਦੇ ਉਹਨਾਂ ਦੇ। ਤੇ ਉਲਟ ਕੇ ਗੁਣ ਹਾਰ ਤੈ ਪਾਇਆ, ਰੰਗ ਲਾਲ ਬਣਾਇਆ ਤੇ ਸਭੋ ਕਿਛ ਸੁਹੰਦਾ। ਗੁਣਾਂ ਦਾ ਹਾਰ ਆਪ ਉਹਨੂੰ ਬਖਸ਼ ਦਿੰਦੇ ਆ, ਆਪਣੇ ਨਾਮ ਦਾ ਲਾਲ ਰੰਗ ਚਾੜ ਦਿੰਦੇ ਆ ਉਹਨੂੰ, ਸਭ ਕੁਝ ਹੀ ਸੋਹਣਾ ਲੱਗਦਾ ਫਿਰ ਭਾਈ ਵਾਹਿਗੁਰੂ ਨੂੰ ਆਪਣੇ ਪਿਆਰੇ ਦਾ। ਤੇ ਉਹ ਸੁਹਾਗਣ, ਉਹ ਜੀਵ ਰੂਪ ਇਸਤਰੀ ਕਹਿੰਦੇ ਦੁਨੀਆ ਚ ਸੋਭਨੀਕ ਹੋ ਜਾਂਦੀ ਹੈ ਜਿਹਦੇ ਹਿਰਦੇ ਚ ਪਤੀ ਰੂਪ ਪਰਮਾਤਮਾ ਵਸਦੇ ਹੈ। ਯਾਰ ਵੇ ਨਿਤ ਸੁਖ ਸੁਖੇਂਦੀ ਸਾ ਮੈਂ ਪਾਈ, ਵਰ ਲੋੜੀਂਦਾ ਆਇਆ ਵਜੀ ਵਧਾਈ। ਮਹਾਰਾਜ ਜੀ ਕਹਿੰਦੇ ਗੁਰਮੁਖੋ ਮਨ ਚ ਸੁਖ ਸੀ, ਸੁਖਣਾ ਸੀ ਇੱਕ, ਮੇਰੀ ਇੱਛਾ ਸੀ, ਕਹਿੰਦੇ ਉਹ ਪੂਰੀ ਹੋ ਗਈ ਹੈ। ਉਹ ਸੀ ਵਾਹਿਗੁਰੂ ਦੀ ਪ੍ਰਾਪਤੀ ਦੀ। ਅੰਦਰ ਅਨਹਦ ਵੱਜ ਪਏ ਆ ਵਾਹਿਗੁਰੂ ਦੀ ਆਮਦ ਚ।
महामंगल रहस्य थिया, महामंगल हो गए अंदर वो रहस्य जेड़ा किसे तो कदे जाने या नहीं गया। वाहिगुरु की प्राप्ति दा मिलाप दा उन्हों प्राप्त कर लिया हुण। क्यों पीर दयाल साधना वरंगी आ जेड़ा हमेशा नवे रंगां च रंगिया रहन वाला वाहिगुरु है, रंगण वाला है। कहिंदे दयाल हो गया, खुश हो गया, सब कुछ बख्श दिता उन्हें। बड़ भाग पाया बड़े भागा वाले हाँ कि उहदी प्राप्ति हो गई है। गुर मिलाया, गुरु साहिब जी ने मिला दिता है उन्हों। साध कै सतसंगिया, जा साधुआं दी संगत, जा सतसंगिया दी संगत ने, जा सतगुरु दी कृपा ने मिला दिता है। आसा मनसा सगल पूरी, प्रे अंक अंक मिलाई। कहिंदे हुण कोई आसा नहीं रही, कोई मनसा नहीं रही, सारियां ही पूरियां हो गईयां ने। क्यों? क्योंकि वाहिगुरु ने अपनी बुक्कल खोल के अपनी गलवकड़ी च लै के अपने नाल मिला लिया है। बिनवंत नानक सुख सुखेंदी, सा मैं गुरु मिल पाई। महाराज जी कहिंदे जो सुख सी, सुखी सी, वह मैं गुरु नूं मिल के पा ली है। सुख की सुखी सी कि वाहिगुरु जी सब कुछ लै लो पर अपने दर्शन बख्श दो। आखो सतनाम श्री वाहिगुरु। गुरु ने वो किरपा कर दिती है, वाहिगुरु दे दर्शन करवा दिते ने। इनिया क बेनतियां प्रवान होइयां भुल्लां दी खिमा। वाहिगुरु जी का खालसा, वाहिगुरु जी की फतेह। वाहिगुरु जी राम कली महला तीजा। आनंद एक ओंकार सतगुर प्रसाद, आनंद पिया मेरी माए सतगुरु मैं, सतगुर ता पाया सहज सेती, राग रतन परवार परिया, सब दोता गावहो हरि केरा, कह नानक आनंद हुआ, हे मन मेरिया, हर नाल रहो तू मन मेरे, अंगीकार हो करे तेरा, सबना गला समरथ स्वामी, कह नानक मन मेरे, साचे साहेबा, घर तां तेरा सब किछ है, सदा सिफत सलाह तेरी, नाम जिनका मन वसिया, कह नानक सच्चे साहेब, साचा नाम मेरा आधारो, कर शांत सुख मन आए वसिया, जिन इच्छा सब सदा कुर्बान किता गुरु विटो, कह नानक सुनो संतो, वाजे पंच शब्द तित घर सपागे, घर सपागे पंच दूत दवास कीते, काल कंटक मारिया, से नाम हर कै लागे, कह नानक तह सुखोआ, आनंद सुनो मिड भागी हो, सगल मनोरथ पार ब्रह्म प्रपाया, दुख रोग संताप उतरे, संत साजन पए सरसे, सुनते पुनीत कहते पवित्र, सतगुर रहया भरपूर,

ਰਹਿ ਕੇ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਦੇ ਮੁਖੀ ਉਜਲੇ ਵਾਹਿਗੁਰੂ ਜੀ ਕਾ ਖਾਲਸਾ

ਇਹਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰ ਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ, ਚੇਤਾਵਨ ਕਾ ਸਦਕਾ ਸਰਬ ਸੁਖ ਹੋਏ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਨ ਨੀ ਵਾ, ਮਤ ਉੱਚੀ ਮਤ ਪਾਤੇ ਰਾਖੇ ਆਪ, ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ

ਹਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਂ ਨੇ, ਤਾਣਿਆਂ ਦੇ ਤਾਮ ਨੇ, ਓਟਿਆਂ ਦੀ ਓੜ ਨੇ, ਆਸਰਿਆਂ ਦੇ ਆਸਰਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ। ਆਪ ਜੀ ਦੇ ਹਜ਼ੂਰ ਉਦਾਸ ਬੇਨਤੀ, ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨਿਤਨੇਮ, ਆਸਾ ਜੀ ਦੀ ਵਾਰ ਦੇ ਕੀਰਤਨ ਹੋਏ, ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋਂ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ, ਸੁੱਖਾਂ ਨਾਲ ਬਤੀਤ ਹੋਈ, ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ, ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰ ਰਾਜ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾ ਚੜ੍ਹਦੀ ਕਲਾ ਜੀ ਦਾਦ ਬਖਸ਼ਣ ਜੀ। ਇੱਥੇ ਅੰਮ੍ਰਿਤ ਵਾਲੇ ਦੀਵਾਨਾਂ ਦੀ ਸਮਾਪਤੀ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪਦੀਆਂ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਜੀ। ਆਓ ਹੁਣ ਜੋ ਪਰਿਵਾਰ ਵੱਲੋਂ ਸ੍ਰੀ ਖੰਡ ਪਾਤਸ਼ਾਹ ਬ੍ਰਹਮ ਹਨ, ਉਹਨਾਂ ਦੇ ਨਾਵੇਂ ਮਹੱਲੇ ਦੇ ਸਲੋਕ ਆਰੰਭ ਹੋ ਰਹੇ ਹਨ। ਜਿਨ੍ਹਾਂ ਸੰਗਤਾਂ ਕੋਲ ਸਮਾਂ ਹੈ, ਆਪ ਜੀ ਬੈਠ ਕੇ ਗੁਰਬਾਣੀ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਬੋਲਾ
1: ਸੱਜਣ ਸੱਜਾ ਪਾਤ ਸਾਹੂ ਸਿਰ ਸਾਹਾਂ ਦੇ ਸਾਹੂ ਜਿਸ ਪਾਸ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰੂ ਪ੍ਰਸਾਦ ਜਪ। ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਨਾਨਕੋ ਸੀ ਭੀ ਸੱਚ। ਸੋਚੈ ਸੋਚ ਨਾ ਹੋਵੈ ਜੇ ਸੋਚੀ ਲਖ ਵਾਰ, ਚੁੱਪੈ ਚੁੱਪ ਨਾ ਹੋਵੈ ਜੇ ਲੈ ਰਹਾ ਲਵਤਾਰ। ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸੈਸ ਸਿਆਣਪਾਂ ਲੱਖ ਹੋਹੈ ਤਾਂ ਇੱਕ ਨਾ ਚੱਲੈ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੇ ਤੁੱਟੇ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਹੁਕਮੀ ਹੋਵਨ ਜੀ ਆ ਹੁਕਮ ਲੈ ਵਡਿਆਈ। ਹੁਕਮੀ ਉਤਮ ਨੀਚਾ ਹੁਕਮ ਲਿਖ ਦੁੱਖ ਸੁਖ ਪਾਈਏ, ਕਿ ਨਾ ਹੁਕਮੀ ਬਗਸੀ ਸਿੱਖ ਹੁਕਮੀ ਸਦਾ ਭਵਾਈਐ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੇ ਜੇ ਬੁੱਝੈ ਤਾਂ ਹੁਮੇ ਕਹੇ ਨਾ ਕੋਏ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣੇ ਨਿਸਾਣ। ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖੁਮ ਵਿਚਾਰ। ਗਾਵੇ ਕੋ ਸਾਜ ਕਰੇ ਤਨ ਖੇ ਹੈ, ਗਾਵੇ ਕੋ ਜੀ ਲੈ ਫਿਰ ਦੇ ਹੈ। ਗਾਵੇ ਕੋ ਜਾਪੇ ਦਿਸੇ ਦੂਰ, ਗਾਵੇ ਕੋ ਵੇਖੇ ਆਦਰਾ ਹਦੂਰ। ਕਥਨਾ ਕਥੀ ਨ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦਿੰਦਾ ਦੇ ਲੈਂਦੇ ਥਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੇ ਵੇ ਪ੍ਰਵਾਹ। ਸਾਚਾ ਸਾਹਿਬ ਸਾਚ ਨਾਏ, ਭਾਖਿਆ ਭਾਉ ਅਪਾਰ। ਆਖੇ ਮੰਗਹਿ ਦੇਹ ਦੇਹ, ਦਾਤ ਕਰੇ ਦਾਤਾਰ। ਫਿਰ ਕੇ ਅੱਗੇ ਰੱਖੀ ਆਏ ਜਿਤ ਦਿਸੈ ਦਰਬਾਰ। ਮਹੋ ਕੇ ਬੋਲਣ ਬੋਲੀਐ ਜਿਤ ਸੁਣ ਤਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ, ਨਾਨਕੇ ਵਹਿ ਜਾਣੀਐ ਸਭ ਆਪੇ ਸਚਿਆਰ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਆ ਸਮਾਈ। ਗੋਰੀ ਸਰ ਗੁਰ ਗੋਰਖ ਬਰਮਾ ਗੁਰ, ਪਾਰਵਤੀ ਮਾਈ। ਜੇਹੋ ਜਾਣਾ ਆਖਾ ਨਾਹੀ, ਕਹਿਣਾ ਕਥਣ ਨਾ ਜਾਈ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ। ਤੀਰਥ ਨਾਵਾ ਜੇ ਤਿਸ ਭਾਵਾ, ਵਿਨ ਭਾਣੇ ਕੇ ਨਾਏ ਕਰੀ। ਜੇਤੀ ਸਿਰਠਿ ਉਪਾਈ ਵੇਖਾ, ਵਿਨ ਕਰਮਾ ਕੇ ਮਿਲੇ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਗੁਰਾ ਇੱਕ ਦੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਣਾ ਜਾਈ। ਜੇ ਜੁਗ ਚਾਰੇ ਆਰ ਜਾ ਉਰਦ ਸੁਣੀ, ਹੋਏ ਨਵਾਂ ਖੰਡਾ ਵਿੱਚ ਜਾਣੀਏ। ਨਾਲ ਚਲੇ ਸਭ ਕੋਏ, ਚੰਗਾ ਨਾ ਉਰਖਾਏ ਕਹਿ ਜਸ ਕੀਰਤ ਜਾਗਲੇ। ਜੇ ਤਿਸ ਨਦਰ ਨ ਆਵਈ ਤਾਂ ਵਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਤਰੇ। ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ, ਗੁਣ ਦੇ ਤੇਹਾ ਕੋਈ ਨਾ ਸੁਜਈ। ਜੇ ਤਿਸ ਗੁਣ ਕੋਈ ਕਰਾਏ, ਸੁਣਿਆ ਸਿੱਧ ਪੀਰ ਸੁਰਨਾਥ। ਸੁਣਿਆ ਧਰਤਵਲੇ ਆਕਾਸ, ਸੁਣਿਆ ਦੀਪ ਲੋ ਪਾਤਾਲ। ਸੁਣਿਆ ਪੋਹੇ ਨ ਸਕੇ ਕਾਲ, ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਈਸ਼ਰ ਬਰਮਾਇੰਦ। ਸੁਣਿਆ ਮੁਖ ਸਲਾਹਣ ਮੰਦ, ਸੁਣਿਆ ਜੋਗ ਜੁਗ ਤਨ ਭੇਦ। ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਦੁਖ ਪਾਪ ਕਾ ਨਾਸ, ਸੁਣਿਆ ਸਤਸੰਤੋ ਗਿਆਨ। ਸੁਣਿਆ ਸੜਕਾ ਸੁਨਾਨ, ਸੁਣਿਆ ਪੜ ਪੜ ਪਾਵੇ ਮਾਨ। ਸੁਣਿਆ ਲਾਗੇ ਸਹਿ ਧਿਆਨ, ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਏ ਦੁਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ। ਸੁਣਿਆ ਏ ਸਿੱਖ ਪੀਰ ਪਾਤਸ਼ਾਹ, ਸੁਣਿਆ ਅੰਦੇ ਪਾਵੀ ਰਾਹ। ਸੁਣਿਆ ਹੱਥ ਵਿਸ ਗਾਹ, ਨਾਨਕ ਭਗਤਾ ਸਦਾ ਵਿਗਾਸ। ਸੁਣਿਆ ਏ ਦੁਖ ਪਾਪ ਕਾ ਨਾਸ, ਮੰਨੇ ਕੀ ਗਤ ਕਹੀ ਨਾ ਜਾਏ। ਜੇ ਕੋ ਕਹੇ ਪਿੱਛੇ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ। ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ, ਮੰਨਾਏ ਸੁਰਤੁਵੇ ਮਨ ਬੁੱਧ। ਮੰਨਾਏ ਸਗਲ ਭਵਨ ਕੀ ਸੋਧ, ਮੰਨਾਏ ਮੋਹ ਝੋਟਾ ਨਾ ਖਾਏ। ਮੰਨਾਏ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ, ਮੰਨਾਏ ਮਾਰਗ ਠਾਕ ਨਾ ਪਾਏ। ਮੰਨਾਏ ਪਾਤ ਸਿਉ ਪ੍ਰਗਟ ਜਾਏ, ਮੰਨੇ ਮਗ ਨ ਚੱਲੇ ਪੰਥ। ਮੰਨੇ ਧਰਮ ਸਥਿਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ, ਮੰਨੇ ਪਾਵੇ ਮੁਖ ਦੁਆਰ। ਮੰਨੇ ਪਰਵਾਰੇ ਸਾਧਾਰ, ਮੰਨੇ ਤਰੇ ਤਾਰੇ ਗੁਰਸਿੱਖ। ਮੰਨੇ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ। ਜੇ ਕੋ ਮਨ ਜਾਣੇ ਮਨ ਕੋਏ,
ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚ ਸੁਹਿ ਦਰ ਰਾਜਾਨ ਪੰਚਾਂ ਕਾ ਗੁਰੇਗ ਧਿਆਨ ਜੇ ਕਉ ਕਹਿ ਕਰੈ ਵਿਚਾਰ ਕਰਤੀ ਕਹਿ ਕਰਨੇ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੁਖ ਥਾਪ ਰੱਖਿਆ ਜਿਨ ਸੂਤ ਜੇ ਕੋ ਬਜੈ ਹੋਵੇ ਸਚਿਆਰ ਧਵਲੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰ ਤਲੈ ਕਵਣ ਜੋਰ ਜੀ ਜਾਤ ਰੰਗਾਂ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲਿਖਾ ਲਿਖ ਜਾਣੈ ਕੋਏ ਲਿਖਾ ਲਿਖਿਆ ਕੇਤਾ ਹੋਏ ਕੇਤਾ ਤਾਣ ਸਵਾਲਿਓ ਰੂਪ ਕੇਤੀ ਦਰ ਜਾਣੇ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਤਿਸਤੇ ਹੋਏ ਲੱਖ ਦਰਿਆ।

ਸਤਿਕਾਰ ਅਸੰਖ ਜਾਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੁਗਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤ।

ਹੋਏ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜੇ ਆਰ ਕੂੜੇ ਫੇਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਰੈ ਸੰਖ ਨਿੰਦਕ ਸਰ ਕਰੈ ਭਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਇਕ ਵਾਰ, ਜੋ ਤੁਧ ਭਾਵੇ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗਮ ਅਗਮ ਅਸੰਖ ਲੋ, ਅਸੰਖ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾਹ, ਅਖਰੀ ਲਿਖਣ ਬੋਲਣ ਬਾਣ ਅਖਰਾ।

ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਭਾਰਾ ਵਾਰ ਅੰਤ ਕਾਰਨ ਕੀਤੇ ਬਿਲਲਾਹੇ ਤਾਂ ਕਿ ਅੰਤ ਨ ਪਾਏ ਜਾਏ ਇਹੋ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਹਿਬੀ ਉੱਚਾ ਥਾਉ ਉੱਚੀ ਉੱਪਰੀ ਉੱਚਾ ਨਾਉ ਇਹ ਬੜੀ ਉੱਚਾ ਹੋਵੇ ਕੋਏ ਤੇ ਸੁੱਚੇ ਕੋ ਜਾਣੇ।

ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਭੰਡਾਰ ਅਮੁੱਲ ਆਵੇ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾਂ ਸੁਮਾਹੇ ਅਮੁੱਲ ਧਰਮੇ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪ੍ਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮੇ ਅਮੁੱਲ ਫੁਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਵਲਾ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਦੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ

ਤਾਂ ਆਖ ਨਾ ਸਕੈ ਕੇਈ ਕੇ ਜੇ ਵਡ ਭਾਵੇ ਤੇ ਵਡ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀਏ ਸੁਰਗਾ ਵਾਰਾਂ ਗਾ ਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾ ਦੇ ਅਨੇਕ ਅਸੰਖਾ ਕੀਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀ ਅਨਾ ਕੇਤੇ ਗਾਵਣ ਹਾਰੇ ਗਾਵਹਿ ਤੁਹਨੋ ਪਾਉਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੇ ਦਿਉਦਾਸਨ ਬੈਠੇ ਦੇਵਤਿਆਂ ਦਰਨਾਲੇ ਗਾ

ਨਾਲੇ ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਚ ਪਿਆਲੇ ਗਾਵਣ ਰਤਨੇ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇ ਜੋਤ ਮਹਾਮਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ

ਕਿਆ ਵਿਚਾਰ। ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ, ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ, ਜਿਣਸੀ ਮਾਇਆ ਜਿਨਿ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ, ਸੋ ਪਾਤ ਸਾਹੋ ਸਾਹ ਪਾਤ ਸਾਹਿਬ, ਨਾਨਕ ਰਹਿ ਨਰ ਜਾਈ, ਮੁੰਦਾ ਸੰਤੋਖ ਸਰਮ ਪਤ ਝੋਲੀ, ਧਿਆਨ ਕੀ ਕਰੇ।

ਕੀਤਾ। ਆਦੇਸ ਤਿਸੇ ਆਦੇਸ ਆਦਿ ਅਨਿਲ ਅਨਾਦਨਾਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਾ ਭੰਡਾਰ ਨੰ ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿੱਧ ਸਿਧਿ ਅਵਰਾ ਸਾਧ।

ਅਗਨੀ ਪਾਤਾਲ ਤਿਸ ਵੇ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦੁਰਬਾਰ ਤਿਥੈ ਸੋਣ ਪੰਜ ਪ੍ਰਵਾਨ ਨਦਰੀ ਕਰਮ ਪਵੈ ਨਿਸਾਨ ਕੱਚ ਪਕਾਈ ਉਥੇ ਪਾਏ ਨਾਨਕ ਗਇਆ ਜਾਪੇ ਜਾਏ ਧਰਮ ਖੰਡ ਕਾਇਹੋ ਧਰਮ ਗਿਆਨ ਖੰਡ ਕਾਖੋ ਕਰਮ

ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀ ਆ ਖਾਣੀ ਕੇਤੀ ਆ ਬਾਣੀ ਕੇਤੇ ਪਾਨ ਰਹਿੰਦਾ ਕੇਤੀ ਆ ਸੁਰਤੀ ਸਿਵ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੈ ਨਾਦ ਵਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੈ ਘਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹੇ ਪਿਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ ਤਿੱਥੈ ਘੜੀਐ ਸੁਰਾਂ ਸਦਾ ਕੀ ਸੋਧ ਕਰਮ ਖੰਡ ਕੀ ਬਾਣੀ ਜੂ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਧ ਮਾਂ ਬਲਸੂਰ ਤਿਨ ਮੈਂ ਰਾਮ ਰਿਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਹੇ ਨਾ ਹੋਏ ਮਰੇ ਨਾ ਠਾਗੇ ਜਾਹੇ ਜਿਨ ਕਹਿ ਰਾਮ ਸੇ ਮਨ ਮਾਹੇ ਤਿੱਥੇ ਭਗਤ ਵਸੈ ਕਹਿ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਵੇਖੈ ਨਦਰ ਨਿਹਾਲ ਤਿੱਥੇ ਖੰਡ

ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਰਾਮ ਕਲੀ ਮਹੱਲਾ ਤੀਜਾ ਆਨੰਦ ਏਕੂ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਮੱਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣ ਆਈਆਂ।

ਸਦਾ ਸੱਚ ਸੰਭਾਲੇ। ਅਗਮਿਆ ਗੋਚਰਾ ਤੇਰਾ ਅੰਤ ਨਾ ਪਾਇਆ, ਅੰਤੂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਜਨ ਸਭ ਖੇਲ ਤੇਰਾ, ਕਿਆ ਕੋ ਆਖ ਵਖਾਣ ਹੈ। ਆਖ ਹੈ ਤਾਂ ਵੇਖੈ ਸਭ ਤੂੰ ਹੈ, ਜਨ ਜਗ ਤੇ ਉਪਾਇਆ ਕਹੇ ਨਾਨਕ ਤੂੰ ਸਦਾ ਅਗਮ ਹੈ। ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ, ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੋਦੇ ਉਪਾਇ, ਇੱਕ ਵੇਖ ਪਰਸਨ ਆਇਆ। ਲੱਭ ਲੋਭ ਹੰਕਾਰ ਚੂਕਾ, ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਤੁਠਾ, ਤਨੇ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖ ਮਾਰਗ ਚੱਲਣਾ। ਲੱਭ ਲੋਭ ਹੰਕਾਰ

ਰਾਣੀ ਕੁਮਾਰੀ ਕੂੜ ਕੀ ਸੋਹੇ ਪਹੁੰਚੇ ਨਾਹੀ ਮਨਸਾ ਸੱਚ ਸਮਾਨੀ ਜਨਮ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰਾਤਮੈ ਸੰਭਾਲੇ ਆਪ ਛੱਡ ਸਦਾ ਰਹਿ ਪਰਣੈ ਗੁਰਬ ਨਿਵਰਣਾ ਜਾਣੇ ਕੋਏ ਕਹੈ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ

ਬਾਣੀ ਚਿਤ ਜਿਨ ਕਾ ਹਿਰ ਲਿਆ ਮਾਇਆ ਬੋਲਣ ਭੈਰਵਾਣੀ ਕਹਿ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਹੋ ਅਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੀਰਾ ਜਿਤ ਜੜਾਓ

ਹੈ। ਗੁਰਮੁਖ ਕਿਸੈ ਬੁਝਾਇ, ਤੋੜੇ ਬੰਧਨ ਹੋਵੇ ਮੁਕਤਾ, ਸ਼ਬਦ ਮਨ ਵਸਾਏ। ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਕਿਸ ਸਿਉਂ ਲਿਵ ਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਇ। ਸਿਮਰਤ ਸ਼ਾਸਤਰ ਪੁੰਨ ਪਾ ਵਿਚਾਰ ਦੇ, ਤਤੈ ਸਾਰਣ ਜਾਣੀ ਗੁਰੂ ਬਾਜੋ, ਤਤੈ ਸਾਰਣ ਜਾਣੀ ਤੇਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲੱਗ ਗਏ, ਜਾਗਤ ਰਹਿਣ ਵਿਹਾਨੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ। ਸੋ ਕਿਉਂ ਮਨੋ ਵਿਸਾਰੀਐ, ਮਨੋ ਕਿਉਂ ਵਿਸਾਰੀਏ ਵਡਦਾਤਾ, ਜੇ ਅਗਨ ਮੈਂ ਹਾਰ ਪਹੁੰਚਾਵੈ, ਉਸਨੂੰ ਕੋਈ ਪੋਇ ਨਾ ਸਕੀ। ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵੇ ਆਪੇ ਲਾਏ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕੀ ਵਡਦਾਤਾ, ਸੋ ਕਿਉਂ ਮਨੋ ਵਿਸਾਰੀਐ, ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ।

ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹੇ ਨਾਨਕ ਇਹੋ ਸਰੀਰ ਪ੍ਰਵਾਨ ਹੁਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੋ ਹਰ ਤੂੰ ਮੈਂ ਜੋ ਧਰੀ ਹਰ ਬਿਨ ਅਵਰਣਾ ਦੇਖੋ ਕੋਈ ਹਰ ਬਿਨ ਅਵਰਣਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹੋ ਵਿਸ ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹਰ ਰੂਪ ਨਦਰੀ ਆਇਆ ਗੁਰ ਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹਰ ਬਿਨ ਅਵਰਣਾ ਕੋਈ ਕਹੈ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਬ ਦ੍ਰਿਸ਼ਟ ਹੋਈ

ਇਹੋ ਸਾਚਾ ਸੋਹਿਲਾ ਸੱਚ ਹੈ ਘਰ ਗਾਵ ਗਾਵੂ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵਹਿ ਸਚੋ ਧਿਆਵਹਿ ਜਾਂ ਤੁਧ ਭਾਵਹਿ ਗੁਰਮੁਖ ਜਨਾ ਬੁਝਾਵੇ ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੇ ਨਾਨਕ ਸੱਚ ਸੋਹਿਲਾ ਸੱਚੇ ਘਰ ਗਾਵੇ।

0: ਵਾਹਿਗੁਰੂ ਜੀ ਕੀ ਫਤਿਹ।
1: ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ

ਨਿਓਟਿਆਂ ਦੀ ਓੜ ਨਿਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਹੈ ਜੀ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਸੱਚੇ ਪਾਤਸ਼ਾਹ ਜੀ ਉਹ ਦਰਘਰ ਦੇ ਸੇਵਾਦਾਰ ਭਾਈ ਗੁਰਪ੍ਰੀਤ ਸਿੰਘ ਜੀ ਬੀਬੀ ਪਰਮਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪ ਦਾ ਸ਼ੁਕਰਾਨਾ ਕਰਦਿਆਂ ਹੋਇਆ ਅਤੇ ਜੋ ਸੱਚੇ ਪਾਤਸ਼ਾਹ ਭਾਈ ਗੁਰਪ੍ਰੀਤ ਸੁਣਾਈ ਸੱਚੇ ਪਾਤਸ਼ਾਹ ਜੀ ਸਰਜਣੀ ਹੋਣੀ ਹੈ ਆਖਦੀ ਸੱਚੇ ਪਾਤਸ਼ਾਹ ਜੀ ਆਪ ਸਭ ਤੋਂ ਪਹਿਲਾਂ ਆਪਦੇ ਚਰਨਾਂ ਦਾ ਓਟ ਆਸਰਾ ਲੈਂਦਿਆਂ ਹੋਇਆ ਤੁਰਕੀ ਬਾਣੀ ਦੇ ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਬ੍ਰਹਮ ਕਰਵਾਇਆ ਇਸ ਵੇਲੇ ਸੰਪੂਰਨਤਾਵਾਂ ਹੋਈਆਂ ਹਨ ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪੜ੍ਹੀ ਸੁਣੀ ਬਾਣੀ ਦਾ ਭਾਵ ਪਰਿਵਾਰ ਦੇ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੱਚੇ ਪਾਤਸ਼ਾਹ ਦੀ ਕਿਰਪਾ ਕਰਨੀ ਜੀ ਆਉਣ ਵਾਲੇ ਸਮੇਂ ਵਿੱਚ ਆਪ ਸਹਾਈ ਹੋਣਾ ਸਮੂਹ ਪਰਿਵਾਰ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਬੱਚਿਆਂ ਨੂੰ ਗੁਰਮਤਿ ਦੇ ਦਾਨ ਵਿਦਿਆ ਦੇ ਦਾਨ ਬਖਸ਼ਣੇ ਜੀ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ ਸੱਚੇ ਪਾਤਸ਼ਾਹ ਗੁਰਮਤਿ ਅਨੁਸਾਰ ਸਮੂਹ ਪਰਿਵਾਰ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ ਆਪ ਜੀ ਨੂੰ ਸੁੰਦਰ ਮਾਲਾ ਸਾਹਿਬ ਭੇਟ ਕੀਤੇ ਹਨ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਪਰਲੋਕ ਪੜ੍ਹਦੇ ਕਰਨੇ ਸੱਚੇ ਪਾਤਸ਼ਾਹ ਜੀ ਇੱਕ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਜੀ ਕੀ ਅਰਦਾਸ ਸੰਪੂਰਨ ਜਪਜੀ ਸਾਹਿਬ ਆਨੰਦ ਸਾਹਿਬ ਜੀ ਕੀ ਅਰਦਾਸ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਚ ਪਵਿੱਤਰਾਵਨ ਲਾਭ ਭੋਗ ਰਾਜ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਤਿਗੁਰਾਂ ਨੇ ਰਹਿਮਤ ਕੀਤੀ ਹੈ, ਜੋ ਕਿ ਭਾਈ ਗੁਰਪ੍ਰੀਤ ਸਿੰਘ, ਬੀਬੀ ਪਰਮਿੰਦਰ ਕੌਰ ਸਮੂਹ ਪਰਿਵਾਰ ਵੱਲੋਂ ਸ਼ੁਕਰਾਨਾ ਕਰਦਿਆਂ ਹੋਇਆਂ ਤੁਰਕੀ ਬਾਣੀ ਦੇ ਸ੍ਰੀ ਖੰਡ ਪਾਤਸ਼ਾਹ ਬ੍ਰਹਮ ਸਨ। ਇਸ ਵੇਲੇ ਉਹਨਾਂ ਦੀਆਂ ਸੰਪੂਰਨਤਾਵਾਂ ਹੋਈਆਂ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਸਮੁੱਚੀ ਸੇਵਾ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣ, ਪਰਿਵਾਰ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣ। ਸੋ ਹੁਣ ਜੋ ਸਿਰੋਪਾਉ ਦੀ ਦਾਤ ਦਿੱਤੀ ਜਾਵੇਗੀ, ਉਪਰੰਤ ਸਤਿਗੁਰਾਂ ਦੇ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਵੇਗੀ, ਫਿਰ ਸਤਿਗੁਰੂ ਸਾਹਿਬ ਜੀ ਸੱਚਖੰਡ ਜਾਣਗੇ, ਉਪਰੰਤ ਜੋ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਉਹਨਾਂ ਦੇ ਦਰ ਕਰਦੇ ਕੀਰਤਨੀਏ ਭਾਈ ਭਿੰਦਰ ਸਿੰਘ ਜੀ ਖੁੱਲ੍ਹੇ ਪਨਾਲਾਂ ਵਿੱਚ ਕੁਝ ਸਮੇਂ ਬਾਅਦ ਤੇ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਿਮਰਨ ਕਮਲ ਵਿਗਾਸਨ
1: ਪ੍ਰਭ ਕੇ ਸਿਮਰਨ ਅਨਹਦ ਚੁਨਕਾਰ
0: ਸਫਰਾ ਸਿਮਰ ਕਾਂਤ ਪਾਰ
1: ਸਿਮਰੇ ਸੇਜਨ ਜਿਨ ਕੋ ਪ੍ਰਮਯਾ
0: ਨਾਨਕ ਤਿੰਜਨ ਸਰਨੀ ਪਿਆ
1: ਹਰ ਸਿਮਰਨ ਕਰ

0: ਜਨ ਸੁਖ ਸੂਦ
1: ਬਿਰਧ ਪਿਆ ਉਪਰ ਸਾਖ ਸੈਨ
0: ਮੁਖ ਪਿਆ ਬੈਠ ਕੋ ਦੇਣ
1: ਇਹੋ ਨਿਰਗੁਣ ਗੁਣ ਕਛੂ ਨਾ ਬੂਜੇ
0: ਬਖਸ਼ ਲਿਓ ਤੋ ਨਾਨਕ ਸੀਜੇ
1: ਜੈ ਪ੍ਰਸਾਦ ਤਰ ਉਪਰ ਸੁਖ ਬਸੈ
0: ਸਤ ਪਦਾਰਥ ਬਨੀਤ ਬਨੰਤਾ ਸੰਗ ਹੱਸੇ
1: ਜੈ ਪ੍ਰਸਾਦ ਪੀਵੇ ਸੀਤਲ ਜਲਾ
0: ਸੁਖਦਾਈ ਪਵਨ ਪਾਵਕ ਮੁੱਲਾ
1: ਜੈ ਪ੍ਰਸਾਦ ਭੋਗੇ

0: ਆਪ ਸੁਪਰ ਕਰ ਦਗਮਾਨ
1: ਅਸਥਿਰ ਭਗਰ ਸਾਧ ਕੀ ਸਰਣ
0: ਨਾਨਕ ਜਪ ਜਪ ਜੀਵੇ ਹਰ ਕੇ ਚਰਨ
1: ਮਿਥਿਆ ਸਰਵਨ ਪਰ ਨਿੰਦਾ ਸੁਨੇ
0: ਮਿਥਿਆ ਹਸਰ ਦਰ ਕੋ ਹਰੇ
1: ਮਿਥਿਆ ਨੇਤਰ ਪੇਖਤ ਪਰ ਤ੍ਰਿਯ ਰੂਪਾਦ
0: ਮਿਥਿਆ ਰਸਨਾ ਭੋਜ